जब इन किछ कर्म ने पिदा तब ते दुख दंड अरखिदा जब इन एको एकी बुझिया

Like,

ਨਾ ਜਨਤਾ ਕੈ ਵਸ ਕਿਛ ਨਾਹੀ ਉਦਵੇਕੀ ਜਗਤ ਪਾਇਆ ਇਕਨਾ ਨੂੰ ਤੂੰ ਮੇਲ ਲੈ ਇੱਕ ਆਪੋ ਤੁਤ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ

ਰਿਹਾ ਘਾਲੇ ਘਾਲਣਾ ਤੇਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਨਾ ਖੇਡੀਏ ਜਿਤ ਦਰਗਾ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ

ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ।

ਬਹਾਦਰ ਸਿਮਰੈ ਕਰ ਨਾਨਕ ਆਵੈ ਧਾਏ ਸਭ ਥਾਈ ਹੋਏ ਸਹਾਇ ਦਸੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾ ਧਿਆਨ ਕਰਕੇ ਬੋਲੋ ਜੀ ਪਿਆਰਿਆਂ ਚਾਰ ਸਾਹਿਬ ਜਾਂਦਿਆਂ ਚਾਲੀ ਮੁਕਤੀਆਂ ਹੱਟੀਆਂ ਜੱਤੀਆਂ ਪੱਤੀਆਂ ਜਿਨ੍ਹਾਂ ਨਾਮ ਜਪੇ ਵੰਤ ਸ਼ਕਤੀਆਂ ਦੇਖ ਚਲਾਈ ਦੇਖ ਵਾਈ ਦੇਵਤਿਆਂ ਜਿੱਤ ਕੀਤਾ ਜਿਨ੍ਹਾਂ ਪਿਆਰਿਆਂ ਸਿਖਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਬੋਲ ਬਾਲ

ਨਾਮ ਸਰਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੇ ਵਾਹਿਗੁਰੂ ਜੀ ਆਪ ਜ਼ਰੂਰ ਅਰਦਾਸ

ਜਿੱਤਰ ਸੁਨਾਹਾ ਨਾਮ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿੱਤਰ ਸੁਨਾਹਰ ਨਾਮ ਉਚਾਰੇ ਸੁਨ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੈ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੈ ਬਸੈ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਰਾਮ ਰਮਤ ਸੰਤਨ ਸੁਖਮਾਨਾ

0: ਸਮਰ ਭੌਰ ਸਦਾਇਆ ਵੱਡਾ ਹੋਦ ਨਿਦਾਨ
1: ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀਐ ਬੈਲੇਖਾ ਕਰ ਸਮਝਾਇਆ ਥਾਉ ਨ ਹੋਵੀ ਪਾਉਂਦੀ ਹੁਣ ਸੁਣੀਐ ਕਿਆ ਰੁਆਇਆ ਮਨ ਅੰਦਰ ਜਨਮ ਗਵਾਇਆ ਮਨ ਅੰਦਰ

ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਪ ਸੁਣਾ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੋ ਜਿਨ ਸੱਚੇ ਸਿਉਂ ਚਿਤ ਲਾਇਆ।

ਜਾਤਾ ਤਿੰਨੀ ਖਸਮ ਧਿਆਇਆ। ਇਨਾ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਖੀ ਜਗਤ ਪਾਇਆ। ਇੱਕ ਨਾ ਨੋ ਤੂੰ ਮੇਲ ਲੈ, ਇੱਕ ਆਪੋ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ।

ਉਮੀ ਸਾਧਨਾ ਮਾਰੀਆ ਜਿਹਾ ਕਾਲੇ ਕਾਲਨਾ ਤੇ ਵੇਹੋ ਨਾ ਉਪਚਾਰੀਆ ਐਸੀ ਕਲਾ ਨਾ ਖੇਡੀਐ ਜਿਤ ਦਰਗਾਹ ਗਿਆ ਹਾਰੀਐ ਪੜਿਆ ਅਤੈ ਓਮੀਆ ਵਿਚਾਰ ਗੈ ਵਿਚਾਰੀਐ ਮੋਹ ਚਲੈ ਸੋ ਅੱਗੇ ਮਾਰੀਐ ਮੋਹ ਚਲੈ ਸੋ ਅੱਗੇ ਮਾਰੀਐ।

ਪਹਾੜੀ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਡੋ ਵਡਾ ਵਡ ਮੇਦਨੀ ਸਿਰੇ ਸਿਰ ਤੰਦਾ ਲਾਇੰਦਾ ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਦਾਰ

ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਪਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਫੁਰ

ਵੱਡਾ ਘਰ ਸਾ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁੜਿਆਈਆਂ ਸਹਿ ਤੁੱਠੈ ਨੌਣਤ ਪਾਈਆਂ ਸਹਿ ਤੁੱਠੈ ਨੌਣਤ ਪਾਈਆਂ।

ਕੈ ਚਾਕਰੀ ਜੇ ਚੱਲੈ ਖਸਮੈ ਪਾਏ ਹੁਰਮਤ ਤਿਸਨੋ ਅਗਲੀ ਉਹ ਵਜੋ ਪੀਦੂ ਨਾ ਖਾਏ ਖਸਮੈ ਕਰੈ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸਦਾ

ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੂਰਦਾਸ ਮਨ ਪ੍ਰਭ ਹੱਥ ਲੀਨੋ ਦਿਨੋ ਏ ਪਰਲੋਕ ਸਾਰੰਗ ਵੀਰ ਜੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਹਰ ਬਿਨੇ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਣਤਾ ਹਿਤ ਲਾਗੋ ਸਫਣ ਕਰ ਹਾਵ ਆਗੇ ਕੋਖ ਚਿਤੁਲਹਾ ਬਾਂਧੋ ਇਹ ਬਾਂਧੋ ਕਿਆ ਪਰਵਾਸਾ ਤਨਕ ਅਕਿਆ ਵਸਾਸਾ ਇਸ ਭਾਂਡੇ ਕਾ ਤਨਕ ਲਾਗੇ ਠਣਕ ਸਗਲ ਬਾ ਧਰਮ ਪੁਨ ਫਲ ਪਾਵੋ ਧੂਰ ਬਾਂਚੋ ਸਭ ਜਣਕ ਕਹਿ ਕਬੀਰ ਸੁਨੋ ਰੇ ਸੰਤ ਇਹ ਮਨ ਉਡਣ ਪੰਖੇਰੂ ਬਣਕ ਰਾਗ ਮਲਾਰ ਚੁੱਪ ਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਨਾਮ ਕਰਤਾ।

ਜਿਨ ਸੁਨਾਮ ਚ ਪੂਰੇ ਪ੍ਰਾਣੀ ਮੈਲੇ ਹੱਛੇ ਹੋਹੀ ਜੇਹੀ ਰੁਤ ਕਹਿ ਸੁਖ ਤੇ ਹੋ ਜੇਹੀ ਦੇਹੀ ਨਾਨਕ ਰੁੱਤ।

ਲਾਵੇ ਸੁਨ ਕਨ ਘੂਰ ਸੀਤਲ ਮਨ ਮੋਰਾ ਲਾਲਤੀ ਗੁਣ ਗਾਵੇ ਬਰਸ ਘਣਾ ਮੇਰਾ ਮਨ ਭੀਨਾ ਅੰਮ੍ਰਿਤ ਬੂੰ ਸੁਹਾਨੀ ਹੀਰੇ ਗੁਰਮੋਹੀ ਮਨ ਹਰ ਰਸ ਲੀਨਾ ਰਹਾ ਸਹਿਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮਾਨਿਆ ਹਰ ਵਰ ਨਾਰ ਭਈ ਸੁਹਾਗਣੇ ਮੰਤਨ ਪ੍ਰੇਮ ਸੁਖਾਨਿਆ ਅਵਗੁਣ ਤਿਆਗ ਭਈ ਬੈਰਾਗਨੇ ਅਸਤਿਰ ਵਰ ਸੁਹਾਗ ਹਰੀ ਸੋਗ ਵਿਨਯੋਗ ਤਿਸ ਕਦੇ ਨ ਵਿਆਪੇ ਹਰ ਪ੍ਰਭ ਆਪਣੀ ਕਿਰਪਾ ਕਰੇ ਆਵਣ ਜਾਣ ਨਹੀਂ ਮਨੇ ਚਲੇ ਪੂਰੇ ਗੁਰ ਕੀ ਓਟ ਗਈ ਨਾਨਕ ਰਾਮ ਨਾਮ ਜਪ ਗੁਰਮੁਖ ਧਨ ਸੁਹਾਗਣ ਸੱਚ ਸਹੀ ਮਲਾਰ ਮਹੱਲਾ ਪਹਿਲਾ ਸੱਚੀ ਸੁਰਤ ਨਾਮ ਨਹੀਂ ਤ੍ਰਿਪਦੈ ਹੁਮੇ ਕਰਤਵ ਗਵਾਇਆ ਪਰ ਧਨ ਪਰ ਨਾਰੀ ਰਤ ਨਿੰਦਾ ਵਿਖਾਈ ਦੁਖ ਪਾਇਆ ਸ਼ਬਦ ਚੀਨ ਪੈ ਕਪਟ ਨ ਛੂਟੈ ਮਨਮੁਖ ਮਾਇਆ ਮਾਇਆ ਅਜ ਕਰੇ ਭਾਰਲ ਦੇਅਤ ਪਾਰੀ ਮਰਜਨ ਮੇ ਜਨਮ ਗਵਾਇਆ ਮਨ ਭਾਵੈ ਸ਼ਬਦ ਸੁਹਾਇਆ ਭਰਮ ਭਰਮ

ਮਹਿ ਸਮਾਇਆ ਅਧਕੇ ਸੁਆਦ ਰੋਗ ਦੁਕਾਈ ਬਿਨੁ ਗੁਰ ਸਹਿਜ ਨ ਪਾਏ ਸੇਵਾ ਸੁਰਤ ਰਹਿ ਸਮ ਗੁਣ ਗਾਵਾ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੇ ਬਾਧੀ ਬਿਨਸੈ ਹੋਂ ਬਲ ਬਲ ਗੁਰ ਕਰਤਾਰ ਹਮ ਨੀਚ ਹੋਤੇ ਹੀਨ ਮਤ ਝੂਠੇ ਤੂੰ ਸ਼ਬਦ ਸੁਵਾਰਨ ਹਾਰਾ ਆਤਮ

ਕਿਸ ਬਾਤ ਦੇ ਕਹੋਂ ਤੂੰ ਕੈਸਾ ਸਭ ਜਾਂ ਚਕਦੂ ਦਾ ਤਾਰ ਭਗਤ ਹੀ ਨਾਨਕ ਦਰ ਦੇਖੋ ਇੱਕ ਨਾਨਕੇ ਮਿਲੇ ਉਤਾਰਾ ਤਾਂ ਪਲਾਰ ਮਹੱਲਾ ਪਹਿਲਾ ਜਿਨ ਧਨ ਫਿਰ ਕਾ ਸਾਧ ਨਾ ਜਾਣਿਆ ਸਭ ਬਿਲਖ ਬਦਨ ਕੁਮਲਾਨੀ ਭਈ ਨਿਰਾਸੀ ਕਰਮ ਕਿਵਾਸੀ ਬਿਨ ਗੁਣ ਭਰਮ ਭੁਲਾਨੇ ਬਰਸ ਗੁਣਾ ਮੇਰਾ ਫਿਰ ਘਰੇ ਆਇਆ ਬਲ ਜਾਵਾ ਗੁਰੇ ਆਪਣੇ ਪ੍ਰੀਤਮ ਜਿਨ ਹਾਲ ਪ੍ਰਭ ਆਣ ਮਿਲਾਏ ਰਹਾ ਨਾਉਤਨ ਪ੍ਰੀਤ ਸਦਾ ਠਾਕੁਰ ਸਿਓ ਅਣਦਿਨ ਭਗਤ ਸੁਹਾਵੀ ਮੁਕਤ ਭਏ ਗੁਰਦਰਸ ਦਿਖਾਇਆ ਜੁਗ ਜੁਗ ਭਗਤ ਸੁਹਾਵੀ ਹਮ ਤਾਰੇ ਤ੍ਰਿਪੁਣ ਜਗ ਤੁਮਰਾ ਤੂੰ ਮੇਰਾ ਹੋਂ ਤੇਰਾ ਸਤਿਗੁਰ ਮਿਲੇ ਨਿਰੰਜਨ ਪਾਇਆ ਬਹੁਲ ਨ ਭਵ ਜਲ ਫੇਰਾ ਆਪਣੇ ਪਿਰ ਹਰ ਦੇਖ ਵਿਗਾਸੀ ਵਿਗਾਸੀ ਹੋਂ ਤੋਂ ਤਨ ਸਾ ਸਿੰਗਾਰ ਓਕ ਨਿਰੰਜਨ ਸਿਓ ਸਤ ਸਾਚੀ ਗੁਰਮਤਿ ਨਾਮ ਧਾਰੋ ਮੁਕਤ ਭਏ ਬੰਧਨ ਗੁਰੂ ਤੋਲੈ ਸ਼ਬਦ ਸੁਰਤ ਪਦ

ਵਖਾਨੇ ਮਾਇਰ ਹਾਉ ਉਪਰ ਦਰ ਦਰ ਸਮਾਨ ਪਿਆਲੇ ਕਿਉਕਰ ਕਹੀਏ ਦੇ ਵਿਚਾਰ ਬਿਨ ਜੀਵਾ ਜੋ ਜਪੇ ਹਿਆਏ ਕੋਈ ਜਾਣੇ ਕੈਸਾ ਨਾਉ ਕਥਨੀ ਬਦਨੀ ਰਹੇ ਲੀਨ ਪ੍ਰਾਤ ਸੋ ਬੂਝੇ ਹੋਏ ਜਿਸ ਦਾਤ ਐਨ ਸਿੰਤਰ ਲਿਵਲਾਏ ਸੋਈ ਪੁਰਖ ਜੇ ਸਾ ਸਮਾਏ ਜਾਤ ਕੁਲੀਨ ਸੇਵਕ ਜੇ ਹੋਏ ਤਕ ਕਹਿਣਾ ਕਹੋ ਨਾ ਕੋਏ ਸੱਚ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਾਣੀਆਂ ਨਾਨਕ ਪਣੀਆਂ ਪਹਿਰ ਸੋਏ ਮਲਾਰ ਮਹੱਲਾ ਪਹਿਲਾ ਦੁੱਖ ਵਿੱਚ ਉੜਾ ਇੱਕ ਦੁੱਖ ਭੂਖ ਇੱਕ ਦੁੱਖ ਦਰਦ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੇ

ਨਾਮ ਸਿਲਾ ਸੰਤੋਖ ਵਿਸ਼ਨਾਥ ਦਾਨ ਨਿਤ ਨਿਲੇਹ ਨ ਚੀਜੇ ਦੇ ਅੰਤ ਕਾਲ ਜਮ ਮਾਰੇ ਠੇ ਐਸਾ ਦਾਰੂ ਖਾਏ ਗੁਵਾਰੇ ਜਿਤ ਖਾਦੇ ਤਿਰ ਜਾ ਵਿਖਾਰ ਹੈ ਰਾਜ ਮਾਲ ਜੋਬਨ ਸਭ ਅਸਾਵ ਹੱਥ ਰਥ ਫਿਰਿੰਦੇ ਦੀ ਸੈ ਥਾਵ ਦੇਹ ਨ ਨਾਉ ਨ ਹੋਵੇ ਦਾ ਜਾਤ ਇੱਥੇ ਦੇਹ ਉੱਥੇ ਦੇਹ ਇੱਥੇ ਸਭ ਰਾਤ ਸਾਧ ਕਰ ਸੁਮਦਾ ਤ੍ਰਿਸ਼ਨਾ ਕਿਉਂ

ਅਤਿ ਤ੍ਰਿਸ਼ਨਾ ਉਡਨੇ ਕੀ ਡਾਂਜੇ ਨਦਰ ਕਰੇ ਤਾਂ ਬੰਦਾ ਪੀ ਧੀਰ ਜੋ ਵੇਖਾਲੈ ਤੋਂ ਵੇਖਾਂ ਵੀਰ ਨਾ ਇਹ ਤਣ ਜਾਏਗਾ ਨਾ ਜਾਏਗੇ ਖੰਭ ਪੌਣੇ ਪਾਣੀ ਅਗਨੀ ਕਾਸਣ ਬੰਦ ਨਾਨਕ ਕਰਮ ਹੋਵੇ ਜਪੀਏ ਕਰਮ ਔਰ ਗੁਰ ਪੀਰ ਸੱਚ ਸਮਾਵੇ ਸਰੀਰ ਮਲਾਰੀ ਮਹੱਲਾ ਤੀਜਾ ਚੁੱਪ ਦੇ ਘਰ ਪਹਿਲਾ

ਆਪੇ ਵੇਖੇ ਜਿਤ ਭਾਵੇ ਤਿਤ ਲਾਏ ਸੇਵਕੋ ਇਹਾ ਵਡਿਆਈ ਸੋਇ ਕੋ ਇਹਾ ਵਡਿਆਈ ਜਾ ਕੋ ਹੁਕਮ ਨਾਏ ਆਪਣਾ ਭਾਣਾ ਆਪੇ ਜਾਣੇ ਗੁਰ ਕਿਰਪਾ ਤੇ ਲਈਏ ਇਹ ਸਖਤ ਸੇਵੇ ਕਰ ਆਵੇ ਜੀਵ ਦਿਆ ਮਰ ਰਹੀ ਰਹਾ ਵੇਦ ਪੜੇ ਪੜੇ ਵਾਦ ਵਖਾਨੇ ਬ੍ਰਹਮਾ ਵਿਸ਼ਨੁ ਮਹੇਸ਼ਾ ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਿ

ਸਦਾ ਸੱਚ ਹਰ ਵੇਖਦੇ ਗੁਰ ਕੈ ਸ਼ਬਦ ਸੁਭਾਏ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਭਾਣਾ ਆਪਣਾ ਭਾਵਦਾ ਜਿਸ ਵਕਤ ਸਿਵਕ ਨਾ ਕੋਏ ਰਹਾਉ ਤ੍ਰੈਗੁਣ ਸੁਭਾ ਧਾਤ ਹੈ ਨਾ ਹਰ ਭਗਤ ਨ ਭਾਏ ਗਤ ਮੁਕਤ ਕਦੇ ਨਾ ਹੋਵੇ ਹੋਮੇ ਕਰਮ ਕਮਾਏ ਸਾਹਿਬ ਭਾਵੈ ਸੋਤੀਏ ਪਏ ਕਿਰਤ ਫਿਰਾਏ ਸਤਿਗੁਰੂ ਭੇਟੀ ਮਨ ਮਰ ਰਹੇ ਹਰ ਨਾਮ ਵਸੇ ਮਨ ਆਏ ਤਿਸ ਕੀ ਕੀਮਤ ਨਾ ਪਵੇ ਕਹਿਣਾ ਕਛੂ ਨਾ ਜਾਏ ਚੌਥੇ ਪਦ ਵਾਸਾ ਹੋਇਆ ਸੱਚੇ ਰਿਆ ਸਮਾਏ ਮੇਰਾ ਹਰ ਪ੍ਰਭੂ ਗੋਚਰ ਹੈ ਕੀਮਤ ਕਹਿ ਨ ਜਾਏ ਗੁਰ ਪ੍ਰਸਾਦੀ ਪੂਜਿਐ ਸ਼ਬਦੇ ਕਾਲ ਕਮਾਏ ਨਾਨਕ ਨਾਮ ਸਲਾਹ ਤੂੰ ਹਰ ਹਰ ਦਰ ਦਰ ਸੋਭਾ ਪਾਏ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੇ ਜਿਸ ਨੂੰ ਨਦਰ ਕਰੇ ਗੁਰੂ ਬਿਨ ਦਾਤਾ ਕੋਈ ਨਹੀਂ ਬਖਸ਼ੇ ਨਦਰ ਕਰੇ ਗੁਰ ਮਿਲੇ ਸ਼ਾਂਤੀ ਪੁਜੇ ਅਣਦਿਨ ਨਾਮ ਲੈ ਮੇਰੇ ਮਨ ਹਰ ਅੰਮ੍ਰਿਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਮ ਪਾਈਏ ਹਰ ਨਾਮੇ ਸਦਾ ਸਮਾਏ ਰਹਾਉ ਮਨੁੱਖ ਦਾ ਵਿਛੜੇ ਫਿਰਹਿ ਮਾਨਮੁਖ ਦਾ ਵਿਛੜੇ ਫਿਰੈ ਕੋਈ ਨ ਕਿਸੀ ਨਾਲ ਹੋਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤਿ ਸਤਸੰਗਤ ਨਾ ਵਿਛੜੈ ਅੰਦਿਨ ਨਾਮ ਸੰਭਾਲ ਸਭਨਾ ਕਰਤਾ ਇਕ ਤੂੰ ਕਰ ਨਿਤ ਕਰ ਦੇਖੈ ਵਿਚਾਰ ਇਹ ਗੁਰਮੁਖ ਆਪ ਮਿਲਾਏ ਬਖਸ਼ੇ ਭਗਤ ਭੰਡਾਰ ਤੂੰ ਆਪੇ ਸਭ ਕੀ ਜਾਣਦਾ ਕਿਸੇ ਅੱਗੇ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਣਦਿਨ ਹਰ ਹਰ ਉਚਰੈ ਗੁਰ ਕੈ ਸਹਿ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰੀ ਮਹੱਲਾ ਤੀਜਾ ਗੁਰ ਸਲਾਹੀ ਸਦਾ ਸੁਖਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਏ ਅਣਦਿਨ ਗੁਣ ਗਾਵੇ ਨੇ ਸੱਚ ਸਾਸ ਸਮਾਵੈ ਸੋਈ ਮਨ ਰਹਿ ਗੁਰਮੁਖ ਹਿਰਦੇ ਵਿਚਾਰ ਤਜ ਕੂੜ ਕੁਟੁੰਬ ਹੁਮੇ ਵਿਖ ਦ੍ਰਿਸ਼ਨਾ ਚੱਲਣ ਹਿਰਦੇਵ ਸੰਭਾਲ ਰਹਾ ਸਤਿਗੁਰ ਦਾਤਾ ਰਾਮ ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀ ਦਾਨ ਦੇ ਤ੍ਰਿਵਤਾਸੈ ਸੱਚੇ ਨਾਮ ਸਮਾਏ ਅਣਦਿਨ ਹਰ ਰਵੇ ਹਿਰਦੇ ਅੰਤਰ ਸਹਿ ਸੰਭਾਲ ਲਗਾਹੀ ਸਤਿਗੁਰ ਸ਼ਬਦੀ ਏ ਮਨ ਭੇਦੇ ਆ ਹਿਰਦੇ ਸਾਚੀ ਬਾਣੀ ਮੇਰੇ ਭਰਾ ਵਲਖ ਨਾ ਜਾਈ ਲਿਖਿਆ ਗੁਰਮੁਖ ਗਤ ਕਹਾਣੀ ਆਪੇ ਦਿਆ ਕਰੇ ਸੁਖਦਾਤਾ ਜਪੀਏ ਸਾਰੰਗ ਪਾਣੀ ਆਵਣ ਜਾਣ ਬਹੁਣ ਹੋਵੇ ਗੁਰਮੁਖ ਸਹਿ ਧਿਆਇਆ ਮਨ ਹੀ ਤੇ ਮਨ ਮਿਲਾਇਆ ਸੁਆਮੀ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸੱਚੀ ਸੱਚ ਸੱਚ ਭਤੀਜੇ ਵਿੱਚੋਂ ਆਪ ਗੁਆਇਆ ਏਕੋ ਏਕ ਵਸੇ ਮਨ ਵਸਵਾਮੀ ਦੂਜਾ ਵਰਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸਤਿ ਸਵਾਏ ਨਾਨਕ ਨਾਮ ਪ੍ਰਭੂ ਤੇ ਪਾਈ ਹੈ ਜਿਨ ਕੋ ਧੁਰ ਲਿਖਿਆ ਹੋਈ ਮਲਾਰ ਮਹੱਲਾ ਤੀਜਾ ਗਣ ਗੰਧਰਵ ਨਾਮ ਇਹ ਸਭ ਉਦਰੈ ਗੁਰ ਕਾ ਸ਼ਬਦ ਵਿਚਾਰ ਹੋਮੇ ਮਾਰਸਾ ਮਨ ਵਸਾਇਆ ਹਰ ਆਖਿਆ ਅਵਤਾਰ ਜਿਸੇ ਬੁਝਾਏ ਸੋਈ

ਕੀ ਦਾਸਵ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਉ। ਮਨਮੁਖ ਪਾਖੰਡ ਕਦੇ ਨਾ ਚੁੱਕੇ, ਦੂਜੇ ਭਾਏ ਦੁਖ ਪਾਏ, ਨਾ ਵਿਸਰੇ ਨਾ ਵਿਸਾਰੇ, ਵਿਖਿਆ ਮਨ ਰਾਤੇ ਬਿਰਥਾ ਜਨਮ ਗੁਆਏ। ਇਹ ਵੇਲਾ ਫਿਰ ਯਤਨ ਆਵੈ, ਅਣ ਦਿਨ ਸਦਾ ਪਛਤਾਏ, ਮਰ ਮਰ ਦਿਨ ਮੈਂ ਕਦੇ ਨਾ ਪੂਜੈ, ਵਿਸਟਾ ਮਾਏ ਸਮਾਏ। ਗੁਰਮੁਖ ਨਾਮ ਰਤੈ ਸੇ ਉਬਰੈ, ਗੁਰ ਕਾ ਸ਼ਬਦ ਵਿਚਾਰੇ, ਜੀਵਨ ਉਤਕ ਮੁਕਤ ਹਰ ਨਾਮ ਤੇ ਆਇਆ, ਹਰ ਆਖਿਆ ਅਵਤਾਰ। ਮਨ ਤਨ ਨਿਰਮਲ ਨਿਰਮਲ ਉਤਰ

ਦਰ ਸਚੇ ਪਤ ਪਾਏ। ਮਨ ਰੇ ਰਾਹ ਮਨ ਸੁਰ ਸੁਰਹੁ ਸੁਮਾਏ, ਗੁਰਮੁਖ ਰਾਮ ਨਾਮਣ ਬੀਜੇ ਹਰ ਸੇ ਤੀਲੀ ਬੁਲਾਈ ਰਹਾਉ। ਮੀਰਾ ਪ੍ਰਾਵਿਆਤ ਕਮ ਗੋਚਰ ਗੁਰਮਤ ਦੇਵ ਬੁਜਾਈ, ਸਤ ਸੰਜਮ ਕਰਨੀ ਹਰ ਕੀਰਤ ਹਰ ਸੇ ਤੀਲੀ ਬੁਲਾਈ। ਆਪੇ ਸ਼ਬਦ ਸਤ ਸਾਖੀ ਆਪੇ, ਜਿਨ ਜੋਤੀ ਜੋਤ ਮਿਲਾਈ, ਦੇਹੀ ਕਾਚੀ ਪੌਣ ਬੁਜਾਏ ਗੁਰਮੁਖ ਅੰਮ੍ਰਿਤ ਪਿਆਈ। ਆਪੇ ਸਾਜੇ ਸਭ ਕਾਰੇ ਲਾਏ, ਸੋ ਸਤਰਿਆ ਸਮਾਈ, ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ, ਨਾਮੇ ਦੇ ਵਡਾਈ ਮਲਾਰ ਮਹੱਲਾ ਤੀਜਾ। ਹੁਮੈ ਬਿਖ ਮਨ ਮੋਹਿਆ।

सतगुरु प्रसाद। ਇਹ ਮਨ ਗ੍ਰਹੀ ਕੇ ਇਹ ਮਨ ਉਦਾਸੀ ਕੇ ਇਹ ਮਨ ਅਵਰਣ ਸਦਾ ਵਿਨਾਸੀ ਕੇ ਇਹ ਮਨ ਚੰਚਲ ਕੇ ਇਹ ਮਨ ਬੈਰਾਗੀ ਇਸ ਮਨ ਕੋ ਮਮਤਾ ਕਿੱਥੋਂ ਲਾਗੀ ਪੰਡਿਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜੈ ਉਠਾਵੈ ਭਾਰ ਰਹਾਉ ਮਾਇਆ ਮਮਤਾ ਕਰਤੇ ਲਾਈ ਇਹ ਹੁਕਮ ਕਰ ਸ੍ਰਿਸ਼ਟ ਉਪਾਏ ਗੁਰ ਪ੍ਰਸਾਦੀ ਬੂਝੋ ਭਾਈ ਸਦਾਰੋ ਹਰ ਕੀ ਸ਼ਰਨਾਈ ਸੋ ਪੰਡਿਤ ਜੋ ਤਿਹਾ ਗੁਣਾ ਕੀ ਪੰਡ ਉਤਾਰ ਅਣਦਿਨ ਏਕੋ ਨਾਮ ਖਾਨੈ ਸਤਿਗੁਰ ਕੀ ਉਹ ਦਿਖਿਆ ਲੇ ਸਤਿਗੁਰ ਆਗੇ ਸੀਸ ਧਰੇ ਸਦਾ ਅਲਾਗੇ ਰਹੇ ਦੀਵਾਨ ਸੋ ਪੰਡਿਤ ਦਰਗੇ ਪ੍ਰਵਾਨ ਸਭਨਾ ਮੈਂ ਏਕੋ ਏਕ ਵਖਾਨੈ ਜਾ ਏਕੋ ਵੇਖੈ ਤਾ ਏਕੋ ਜਾਣੈ ਜਾ ਕੋ ਬਖਸ਼ੇ ਮੇਲੇ ਸੋਏ ਅਥੇ ਉਥੇ ਸਦਾ ਸੁਖੋਏ ਕਹਿਤ ਨਾਨਕ ਕੌਣ ਵਿਦ ਕਰੇ ਕਿਆ ਕੋਏ ਸੋਈ ਮੁਕਤ ਜਾ ਕੋ ਕਿਰਪਾ ਹੋਏ ਅਣਦਿਨ ਹਰ ਗੁਣ ਗਾਵੈ ਸੋਏ ਸ਼ਾਸਤਰ ਵੇਦ ਕੀ ਫਿਰ ਕੂਕ ਨ ਹੋਏ ਮਲਾਰ ਮਹੱਲਾ ਤੀਜਾ ਭ੍ਰਮ ਭ੍ਰਮ ਜੋਨ ਮਨਮੁਖ ਪਰਮਾਈ ਜਮ ਕਾਲ ਮਾਰੇ ਨਿਤ ਪਤ ਗੁਆਏ ਸਤਿਗੁਰੂ ਸੇਵਾ ਜਮ ਕੀ ਕਾਣ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਏ ਪ੍ਰਾਣੀ ਗੁਰਮੁਖ ਨਾਮ ਧਿਆਏ ਜਨਮ ਬਦਾਰ ਦੁਬਦਾ ਖੋਇਆ ਕੌਡੀ ਬਦਲੇ ਜਾਏ ਰਹਾ ਕਰ ਕਰਿਪਾਸ ਗੁਰਮੁਖ ਲੱਗੇ ਪਿਆਰ ਅੰਤਰ ਭਗਤ ਹਰ ਹਰ ਉਰਧਾਰ ਭਉਜਲ ਸ਼ਬਦ ਲੰਗਾ ਬਨਹਾਰ ਦਰ ਸਾਚੇ ਦਿਸੇ ਸਚਿਆਰ ਬਹੁ ਕਰਮ ਕਰੇ ਸਤਿਗੁਰੂ ਨੇ ਪਾਇਆ ਬਿਨ ਗੁਰੂ ਭਰਮ ਭੁਲੇ ਬਹੁ ਮਾਏ ਹੁਮੇ ਮਮਤਾ ਬਹੁ ਲੋ ਵੇ ਵਧਾਇਆ ਦੂਜੇ ਭਾਏ ਮਨੁੱਖ ਦੁੱਖ ਪਾਇਆ ਪੇ ਕਰਤਾ ਕਮਥਾਹ ਗੁਰ ਸ਼ਬਦ ਜਪੇ ਗੁਰ ਸ਼ਬਦੀ ਜਪੇ ਸੱਚ

ਮਿਲੇ ਸਜਾਏ, ਗੁਰਮੁਖ ਰਾਮ ਨਾਮ ਲਿਵਲਾਈ, ਕੂੜੇ ਲਾਲਚ ਨਾ ਲਪਟਾਈ, ਜੋ ਕੁਛ ਹੋਵੇ ਸਹਿ ਸੁਭਾਏ, ਹਰ ਸਪੀਵੇ ਰਸਨ ਰਸਾਏ, ਕੋਟ ਮਿਤੈ ਕਿਸੇ ਬੁਝਾਈ, ਆਪੇ ਬਖਸ਼ੇ ਦੇ ਵਡਿਆਈ, ਜੋ ਤੁਰ ਮਿਲਿਆ ਸੋ ਵਿਛੜ ਨਾ ਜਾਏ, ਨਾਨਕ ਹਰ ਹਰ ਨਾਮ ਸਮਾਈ, ਮਲਾਰ ਮਹੱਲਾ ਤੀਜਾ, ਦਸਣਾ ਨਾਮ ਸਭ ਕੋਈ ਕਹੈ, ਸਤਿਗੁਰ ਸੇਵੇ ਤਾਂ ਨਾਮ ਲਹਿ, ਬੰਧਨ ਤੋੜੈ ਮੁਕਤ ਕਰ ਰਹਿ, ਗੁਰ ਸ਼ਬਦ ਦੀ ਆਸਿਰ ਕਰ ਬਹਿ, ਮੇਰੇ ਮਨ ਕਾਹੇ ਰੋਸ ਕਰੀ ਜੈ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤਿ ਹਨ ਦਿਨ ਹਿਰਦੇ ਰਵੀ ਜੇ ਰਹਾਉ, ਬਾਬੀਹਾ ਕਿਨ ਕਿਨ ਬਿਲ ਲਾਏ, ਬਿਨ ਪਿਰ ਦੇਖੇ ਨੀਂਦ ਨ ਪਾਏ, ਵਿਛੋੜਾ ਸਹਿ ਨ ਜਾਏ, ਸਤਿਗੁਰੁ ਮਿਲੇ ਤਾਂ ਮਿਲੇ ਸੁਭਾਏ, ਨਾਮਹੀਨ ਬਿਨ ਸੇ ਦੁਖ ਪਾਏ, ਤ੍ਰਿਸ਼ਨਾ ਜਲਿਆ ਦੁਖ ਭੁੱਖ।

ਜਨ ਹਰ ਭੇਟਿਓ ਬਣਵਾਰੀ ਰਹਾਉ। ਜਿਨੇ ਐਸਾ ਨਾਮ ਸਾਰਿਆ ਮੇਰਾ, ਹਰ ਹਰ ਤਿਸ ਕਹਿ ਕੁਲ ਲਾਗੀ ਗਾਰੀ, ਹਰ ਤਿਸ ਕਹਿ ਕੁਲ ਪਰਸੋਤ ਨਾ ਕਰਿਓ। ਤਿਸ ਬਿਰਤ ਵਿਧਵਾ ਕਰ ਮਹਤਾਰੀ, ਕਰ ਵਿਧਵਾ ਕਰ ਮਹਤਾਰੀ, ਹਰ ਹਰ ਆਣ ਮਿਲਾਵੋ ਗੁਰ ਸਾਧੂ ਜਿਸ ਐਹਨਸ ਹਰ ਉਰਧਾਰੀ। ਗੁਰ ਡਿੱਠੈ ਗੁਰੂ ਕਾ ਸਿੱਖ ਵਿਗਸੈ, ਜੋ ਬਾਲਕ ਦੇਖ ਮਹਿਤਾਰੀ, ਧਨ ਫਿਰ ਕਾ ਏਕ ਇੱਕ ਹੀ ਸੰਗਵਾਸਾ ਵਿੱਚ ਹੋਮੇ ਪੀਤ ਕਰਾਰੀ।

ਗੁਰਪੁਰੇ ਹੋਮੈ ਪੀ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਲਾਰੀ ਮਹੱਲਾ ਚੌਥਾ ਗੰਗਾ ਜਮੁਨਾ ਗੋਦਾਵਰੀ ਸੁਰਸਤੀ ਤੀ ਕਰੈ ਉਦਮ ਧੂਰ ਸਾਧੂ ਕੀ ਤਾਏ ਕਿਲਵਕ ਮੈਲ ਭਰੇ ਭਰੇ ਹਮਰੈ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ ਅੜਸਠ ਮਜਨ ਨਾਈ ਸਤਸੰਗਤ ਕੀ ਧੂਰ ਭਰੀ ਉੜਨੇਤਰੀ ਸਾਧ ਦੁਰਮਤ ਮੈਲ ਗਵਾਈ ਰਹਾ ਜਾਹਰ ਨਵੀਂ ਤਪੇ ਤਪੀਰ ਤਪੇ ਭਗੀਰਥ ਆਣੀ ਕੇਦਾਰ ਥਾ ਪਿਓ ਪਸਮਾ ਮਹਿਸਾਏ ਕਾਂਸੀ ਕ੍ਰਿਸ਼ਨ ਚਰਾਵਤ ਗਾਓ ਮਿਲ ਹਰਜਨ ਸੁਭਾ ਪਾਈ ਜਿਤਨੇ ਤੀਰਥ ਦੇਵੀ ਥਾਪੈ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ ਹਰ ਕਾ ਸੰਧ ਮਿਲੇ ਗੁਰ ਸਾਧੂ ਲੈ ਤਿਸ ਕੀ ਧੂਰ ਮੁਕਲਾਈ ਜਿਤਨੀ ਸ੍ਰਿਸ਼ਟ ਹਮ ਤੁਮਰੀ ਮੇਰੇ ਸਵਾਮੇ ਸਭਨੀ ਤਿਤਨੀ ਲੋਚ ਧੂਰ ਮੁਕਲ ਧੂਰ ਸਾਧੂ ਕੀ ਤਾਈ ਨਾਨਕ ਲਾਡ ਲਿਖੋਏ ਜਿਸ ਲਿਖਿਆ ਤੇ ਸਾਧੂ ਧੂਰ ਦੇ ਹਰ ਪਾਰ ਲੰਘਾਏ ਮਲਾਰ ਮਹੱਲਾ ਚੌਥਾ ਤਿਸ ਜਨ ਕੋ ਹਰ ਮਿਸ਼ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੁਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਬ ਮਨ ਹਰ ਹਰ ਹਰ ਨਿਸਤਰੈ ਗੁਰ ਕੇ ਬਚਨ ਕਰਨ ਸੁਣ ਧਿਆਵੈ ਪਵ ਸਾਗਰ ਪਾਰ ਪਰੇ ਰਹਾਉ ਤਿਸ ਜਨ ਕੇ ਹਮ ਕਾਟ ਵਿਆਜੈ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਏ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤੈ ਜਾਂ ਹਰ ਗੁਣ ਹਰ ਉਚ ਹਰ ਗੁਣ ਉਚਰੈ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੈ ਜਿਨਹੇ ਪ੍ਰੀਤ ਲਾਈ ਸੋ ਜਾਣੈ ਸੋ ਕਹਿ ਜਾਣੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਿਨ ਕੀ ਭੂਖ ਧਰੈ

మమ్మల్ని ఇంకో ప్రభు కృపాతారు ఈ బిక్టు బుధా కాడలే ਮੱਲਾ ਮਹੱਲਾ ਚੌਥਾ ਗੁਰੂ ਪ੍ਰਸਾਦੀ ਅੰਮ੍ਰਿਤ ਨੇ ਪੀਆ ਤਿਸ਼ਨਾ ਭੂਖ ਨਾ ਜਾਈ ਮਾਨਵ ਮੂੜ ਜਲ ਤੰਕਾਰੀ ਹਉਮੈ ਵਿੱਚ ਦੁੱਖ ਪਾਏ ਆਵਤ ਜਾਤ ਬਿਰਥਾ ਜਨਮ ਗੁਆਇਆ ਦੁੱਖ ਲਾਗੇ ਪਛਤਾਈ ਜਿਸ ਤੇਵ ਜੇ ਤਿਸੇ ਨਾ ਚੇਤੈ ਤ੍ਰਿਗ ਜੀਵਨ ਤ੍ਰਿਗ ਹਾਈ ਪ੍ਰਾਣੀ ਗੁਰਮੁਖ ਨਾਮ ਤੇ ਆਈ ਹਰ ਹਰਿ ਕਿਰਪਾ ਕਰੇ ਗੁਰੂ ਮਿਲੈ ਹਰਿ ਹਰਿ ਨਾਮ ਸਮਾਈ ਰਹਾਉ ਮਾਨੁਖ ਜਨਮ ਕਹਿ ਪਿਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕੋ ਡੂਬੇ ਬਮਾਨੀ ਹੋਮੇ ਵਿੱਚ ਜਲ ਜਾਏ ਤਿੰਨ ਸਿਧਨਾ ਬੁੱਧਨਾ ਬੁੱਧ ਭਈ ਮਤ ਮਦਮ ਲੋਹ ਲੈਰ ਦੁੱਖ ਪਾਏ ਗੁਰ ਬਿਹੂਣ ਮਹਾਂ ਦੁੱਖ ਪਾਏ ਜੰਭ ਕਰੇ ਬਿਲ ਲਾਏ ਹਰ ਕਾ ਨਾਮ ਗੋਚਰ ਪਾਏ ਗੁਰਮੁਖ ਸਾਹਿਬ ਸੁਭਾਈ ਨਾਮ ਦਾਨ ਵਸਿਆ ਕਟੇ ਅੰਤਰ ਰਸਨਾ ਹਰ ਗੁਣ ਗਾਏ ਸਦਾ ਆਨੰਦ ਰਹਿ ਦਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਸਤਿਗੁਰੂ ਕੀ ਵਡਿਆਈ ਸਤਿਗੁਰੂ ਤੇ ਹਰ ਹਰ ਮਨ ਵਸਿਆ ਸਤਿਗੁਰੂ ਕੋ ਸਤਿ ਬਲ ਜਾਈ ਮੰਤਨ ਰਬ ਰਖੋ ਗੁਰਾ ਸਭ ਆਗੇ ਗੁਰਚਰਣੀ ਚਿਤ ਲਾਈ

ਮਹੱਲਾ ਚੌਥਾ ਪੜਤਾਲ ਘਰ ਤੀਜਾ ਏਕ ਓਂਕਾਰ ਸਤਿਗੁਰੂ ਪ੍ਰਸਾਦ ਹਰਜਨ ਬੋਲਤ ਸ੍ਰੀ ਰਾਮ ਨਾਮ ਸਾਧ ਸੰਗਤ ਹਰ ਤੋਰ ਹਰ ਤਨ ਬੰਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤਰਕ ਮੋਰ ਬਰੋਲਤ ਹੈ ਦਿਨ ਰਾਤੀ ਸੁਣ ਕਨ ਹਰ ਕੀ ਘੋਰ ਜੋ ਬੋਲਤ ਹੈ ਮਿਰਗ ਮਿਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਹਰਜਨ ਹਰ ਕੀਰਤ ਗਾਈ ਛੁੱਟ ਗਏ ਜਮਕਾ ਸਭ ਸੋਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜ ਤੇ ਬੜਭਾਗੀ ਹਰ ਕਾ ਪੰਥ ਕੋ ਬਤਾਵੈ ਹੂੰ ਤਾਂ ਕੇ ਪਾਏ ਲਾਗੀ ਰਹਾ ਹਰ ਹਮਾਰੋ ਮੀਤ ਸਖਾਏ ਹਮ ਹਰ ਸਿਓ ਪ੍ਰੀਤ ਲਾਗੀ ਹਰ ਤੋਂ ਹਰ ਹਮ ਗਾਵੈ ਹਰ ਹਮ ਬੋਲੈ ਲੁਤਿਆ ਪ੍ਰੀਤ ਹਮ ਤਾ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਹਰ ਦੇਖੈ ਜੀਵਤ ਹੈ ਨਾਨਕ ਇੱਕ ਨਿਮਕ ਪਲੋ ਮੁਕ ਲਾਗੀ ਰਾਗ ਮਲਾਰ ਮਹੱਲਾ ਪੰਜਵਾ ਚੁੱਪ ਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵੈ ਕਿਆ ਤੂੰ ਕਰੈ ਉਪਾਏ ਤਾਂ ਕੋ ਕਹੋ ਪ੍ਰਵਾਹ ਕਾਹੂ ਕੀ ਜਿਹ ਗੋਪਾਲ ਸਹਾਇ ਬਰਸੇ ਮੇਘ ਸਖੀ ਕਰ ਪਾਹੁਣ ਆਏ ਮੋਹ ਦੀਨ ਕੇ ਪੰਜ ਠਾਕਰ ਨਾਨਦ ਨਾਮ ਸਮਾਏ ਰਹਾਉ ਅਣਖ ਪ੍ਰਕਾਰ ਭੋਜਨ ਬਹੁ ਕੀਐ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਭ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ

ਨਿਤਯ ਸੁਰਬਤ ਕਰ ਦੋਖ ਜਟਨ ਕੋ ਭਰਤੈ ਕਿਰਪਾ ਨਿਧ ਛੋੜ ਆਣ ਕੋ ਪੂਜੋ ਆਤਮ ਘਾਤੀ ਹਰਤੈ ਪੂਜ ਹੈ ਆਤਮ ਰਾਤੀ ਕਰਤੈ ਹਰਤੈ ਹਰ ਬਿਸਰਤੈ ਦੁਖ ਸੁਖ ਮਰਤੈ ਹਰ ਬਿਸਰਤ ਤੇ ਦੁਖ ਦੁਖ ਮਰਤੈ ਅਣਕ ਬਾਰ ਭਰਮੈ ਬਹੁ ਜੋਨੀ ਟੇਕ ਨ ਕਾਹੂ ਧਰਤੇ ਰਹਾਉ ਤਿਆਗ ਸੁਆਮੀ ਆਣ ਜੋ ਆਣ ਕੋ ਚਿਤਵਤ ਮੁਗੜ ਮੁਗਤ ਖਲ ਖਰਤੈ ਕਾਗਦ ਕਾਗਰ ਨਾਵ ਲੰਘੈ ਕਤ ਸਾਗਰ ਬਿਰਥਾ ਕਥਤ ਹਾਮ ਤਰਤੈ ਸਿਬਰ ਵੰਚ ਅਸਰ ਸੁਰਜੈ।

ਗੁਰ ਕੀ ਮੂਰਤ ਦੇ ਵਸਾਇ ਰਹਾਉ। ਦੁਸ਼ਮ ਅਤੇ ਦੁਖੀ ਸਭ ਵਿਆਪੈ, ਹਰਿ ਸਰਣਾਈ ਆਇਆ। ਰਾਖਣ ਹਾਰਿ ਵਿਹਾਦੇ ਰਾਖਿਓ, ਨਾਮ ਪਦਾਰਥ ਪਾਇ। ਕਰਿ ਕਿਰਪਾ ਕਿਲਬੁਖ ਸਭ ਕਾਟੈ, ਗੁਨਿਧਾਨ ਮਨ ਦੀਆ। ਗੁਨਿਧਾਨ ਨਾਨਕ ਮਨ ਵਸਿਆ, ਬਹੁਤ ਦੁਖ

ਭ੍ਰਮ ਭਉ ਮਿੜ ਦੁਖ ਸੁਖਾਇਓ ਮਹਾ ਆਨੰਦ ਕਰੋ ਦਸ ਹਰ ਕੈ ਨਾਨਕ ਵਿਸ਼ਵਾਸ ਮਣ ਆਇਓ। ਰਾਗ ਮਲਾਰ ਮਹੱਲਾ ਪੰਜਵਾ ਚੁੱਪ ਦੇ ਘਰ ਦੂਜਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਗੁਰਮੁਖ ਦਿਸ ਬ੍ਰਹਮ ਪਸਾਰ ਗੁਰਮੁਖ ਤ੍ਰੈ ਗੁਣੀਆਂ ਗੁਣੀਆਂ ਵਿਸਤਾਰ ਗੁਰਮੁਖ ਨਾਥ ਵੇਦ ਵਿਚਾਰ ਬਿਨ ਗੁਰ ਪੂਰੈ ਘੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈ ਹੈ। ਗੁਰੂ ਦੇ ਸਰ ਹਿਰਦੇ ਵਸਿਓ ਸਾਸ ਗ੍ਰਾਹ ਸਪਨਾ ਖਸਮ ਧਿਆਈ ਰਹਾਉ। ਗੁਰ ਕੇ ਚਰਨ ਵਿਟੋ ਬਲ ਜਾਓ ਗੁਰ ਕੈ ਗੁਣਨ ਦਿਨਿਤ ਗਾਓ ਗੁਰ ਕੀ ਧੂੜ ਕਰੋ ਇਸ਼ਨਾਨ ਸਾਚੀ ਦਰਗੇ ਪਾਈਏ ਮਾਨ। ਗੁਰ ਬਹੁਤ ਭਵ ਜਲ ਤਾਰਨ ਹਾਰ ਗੁਰ ਭੇਟੀਏ ਨਾ ਹੋਏ ਜੋਣ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾਂ ਕੋ ਕਰਮ ਲਿਖਿਆ ਤੁਰਵਾਏ। ਗੁਰ ਮੇਰੇ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨੇ ਗੁਰ ਪਰਿਵਾਰ ਗੁਰੂ ਮੇਰਾ ਖਸਮ ਸਤਿਗੁਰੂ ਸ਼ਰਨ ਆਈ ਨਾਨਕ ਗੁਰ ਪਾਰ ਬ੍ਰਹਮ ਜਾ।

ਤੇਰੀ ਭਗਤ ਜੋ ਤੁਦ ਮਨ ਭਾ ਜੋ ਤੁਦ ਫਾਣੇ ਨਾਨਕ ਤਿਨਕੈ ਸਤਿਗੁਰ ਬਾਣੇ ਮਲਾਰ ਮਹੱਲਾ ਪੰਜਵਾ ਪਰਮੇਸ਼ਰ ਹੁਆ ਦਿਆਲ ਮੇਘ ਵਰਸੇ ਅੰਮ੍ਰਿਤ ਧਾਰ ਸਗਲੇ ਜੀ ਜੰਤਰ ਬਤਾਸੇ ਕਾਰਜ ਆਏ ਪੂਰੇ ਰਾਸੇ ਸਦਾ ਸਦਾ ਮਨ ਨਾਮ ਸੰਭਾਲੇ ਗੁਰਪੂਰੇ ਕੀ ਸੇਵਾ ਪਾਇਆ ਇੱਥੇ ਉੱਥੇ ਨਿਭੈ ਨਾਲ ਰਹਾ ਦੁਖ ਪੰਨਾ ਪੈ ਭੰਜਣ ਹਾਰ ਆਪਣੇ ਜੀਆਂ ਕੀ ਕੀਤੀ ਸਾਰ ਰਾਖਣ ਹਰ ਸਦਾ ਮਿਹਰਬਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਗੁਆਇਆ ਕਰਤੇ ਆਪ ਸਦਾ ਸਦਾ ਮੰਤ ਸੁਣੋ ਜਾਪ ਦ੍ਰਿਸ਼ ਧਾਰ ਰਾਖੇ ਸਭ ਜੰਤ ਗੁਣ ਗਾਓ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣੈ ਪਰ

ਫਲ ਪਾਏ ਰਹਾ ਸਤਿਗੁਰ ਜੀਵੜੇ ਅਵਰ ਨ ਕੋਏ ਗੁਰ ਪਾਰ ਪ੍ਰਮ ਪਰਮੇਸ਼ਰ ਸੋਏ ਜਨਮ ਮਰਨ ਦੁੱਖ ਤੇ ਰਾਖੇ ਮਾਇਆ ਬਿਖ ਫਿਰ ਬਹੁੜ ਨ ਚਾਖੇ ਗੁਰ ਕੀ ਮਹਿਮਾ ਕਥਨ ਨ ਜਾਏ ਗੁਰ ਪਰਮੇਸ਼ਰ ਸਾਚੇ ਨਾਏ ਸਤ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗਰਾਚੀ ਗੁਰਪੂਰਾ ਪਾਈਏ ਵੜਭਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰੂ ਚਰਨ ਨਿਵਾਸ ਨਾਨਕ ਕੀ ਪ੍ਰਭ ਸੱਚ ਅਰਦਾਸ ਰਾਗ ਮਲਾਰ ਮਹੱਲਾ ਪੰਜਵਾਂ ਪੜਤਾਲ ਕਰਤੀ।

ਏ ਅਮੋਗ ਤੈਸੇ ਹੀ ਸੰਗ ਸੰਤ ਬਣੇ ਭਾਵ ਉਤਾਰ ਨਾਮ ਫਣੇ ਰਾਮ ਰਾਮ ਰਾਮ ਮਾਲ ਮਨ ਫਿਰ ਤੇ ਹਰ ਸੰਗ

ਸਾਧੂ ਨਾਨਕਾ ਮਿਲ ਗੁਣ ਗੋਬਿੰਦ ਗਾਏ ਮਲਾਰ ਮਹੱਲਾ ਪੰਜਵਾ ਪ੍ਰੇ ਕੀ ਸੋਮ ਸੁਹਾਵਣੀ ਨਿੱਕੀ ਹਾਂ ਹਾ ਹੂ ਹੂ ਗੰਧਰਵ ਅਪਸਰਾ ਮਾਨੰਦ ਮੰਗਲ ਰਸ ਗਾਵਣੀ ਨਿੱਕੀ ਰਹਾਉ ਧੁਣਤ ਲਲਤ ਗਣਤ ਗੁਲ ਨਾਨਕ ਭਾਂਤ ਬਹੁ ਵਿਦਰੂਪ ਦਿਖਾਵਣੀ ਨਿੱਕੀ ਗਿਰ ਤਰ ਥਲ ਜਲ ਭਵਨ ਭਰਪੁਰ ਘੜ ਕਰ ਲਾਲਮ ਛਾਉਣੀ ਨਿੱਕੀ ਸਾਧ ਸੰਗਤ ਰਮਈਆ ਰਸ ਪਾਇਓ ਨਾਨਕ ਜਾ ਕੇ ਭਾਵਣੀ ਨੀਕੀ ਮਲਾਰ ਮਹੱਲਾ ਪੰਜਵਾ ਗੁਰੂ ਪੀਰਤ ਪਿਆਰੇ ਚਰਨ ਕਮਰ ਦੇ ਅੰਤਰ ਤਾਰੇ ਰਹਾਉ ਦਰਸ ਫਿਲਿਓ ਦਰਸ ਪੇਖਿਓ ਗਏ ਕਿਲ ਗਏ ਮਨ ਨਿਰਮਲ ਵਿਜਿਆਰੋ ਬਿਸਮ ਭਇ ਬਿਸਮ ਬਿਸਮੈ ਬਿਸਮ ਭਈ ਆਵ ਕੋਟ ਕਹਿਰ ਤੇ ਨਾ

ਦੁਆਰ ਮਸਤਕ ਲਾਟ ਲਿਖਿਆ ਤੁਰ ਠਾਕੁਰ ਮਿਟ ਨਾ ਨਾ ਜਾਏ ਨਾਨਕ ਸੇ ਜਨ ਪੂਰਨ ਹੋਏ ਜਿਨ ਹਰ ਪਾਣਾ ਭਾਏ ਮਲਾਰ ਮਹਲਾ ਤੀਜਾ ਵੇਦ ਬਾਣੀ ਜਗ ਵਰਤਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਵੇਂ ਜਮ ਡੰਡ ਹੈ ਬਿਨ ਨਾਵੇਂ ਜਮ ਡੰਡ ਸਹੈ ਮਰ ਜਨਮੇ ਵਾਰੋ ਵਾਰ ਸਤਿਗੁਰ ਭੇਟੇ ਮੁਕਤ ਹੋਏ ਪਾਏ ਮੁਖ ਦੁਆਰ ਮਨ ਰੇ ਸਤਿਗੁਰ ਸੇਵ ਸਮਾਏ ਵੱਡੇ ਪਾਹ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਈ ਰਹਾਉ ਹਰ ਆਪਣੇ ਭਾਣੇ ਸਿਸ਼ਟ ਪਾਈ ਹਰ ਆਪੇ ਦੇ ਆਧਾਰ ਅਰਪਣਾ ਭਾਣਾ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰ ਕੇ ਭਾਣੇ ਸਤਿਗੁਰ ਭੇਟੇ ਆ ਸਭ ਜਨਮ ਸਵਾਰਨ ਹਾਰ ਵਾਹੋ ਵਾਹੋ ਬਾਣੀ ਸਤ ਹੈ ਗੁਰਮੁਖ ਪੂਜੈ ਕੋਏ ਵਾਹੋ ਵਾਹੋ ਕਰ ਪ੍ਰਭਸਾ ਲਾਹੀ ਹੈ ਤਿਸ ਜੇਵੜ ਅਵਰਨਾ ਕੋਏ ਆਪੇ ਬਖਸ਼ ਮੇਲ ਲੈ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰੋ ਸਤਿਗੁਰੂ ਦੀ ਆਦਿ ਖਾਏ ਅੰਮ੍ਰਿਤ ਵਰਸੇ ਮਨ ਸੰਤੋਖੀ ਐ ਸੱਚ ਰਹਿ ਬਲਾਏ ਹਰ ਕੇ ਨਾ ਇਸਦਾ ਹਰਿਆਵਲੀ ਫਿਰ ਸੁੱਕੇ ਨਾ ਕਮਲਾਏ ਬਿਨ ਸਤਿਗੁਰ ਕਿਨੇ ਨਾ ਪਾਇਓ ਮਨ ਵੇਖੋ ਕੂਪ ਧਿਆਏ ਹਰ ਕਿਰਪਾ ਤੇ ਸਤਿਗੁਰ ਪਾਈਐ ਭੇਟੇ ਸਹਿਜ ਸੁਭਾਏ ਮਨਮੁਖ ਪਨ ਪੁਲਾਇਆ ਬਿਨ ਭਾਗਾ ਹਰ ਤਨ ਨਾ ਪਾਏ ਤ੍ਰੇ ਗੁਣ ਸਭਾ ਧਾਤ ਹੈ ਪੜ ਪੜ ਕਰੇ ਵਿਚਾਰ ਪੜ ਪੜ ਕਰੇ ਵਿਚਾਰ ਮੁਕਤ ਕਦੇ ਨਾ ਹੋਵੇ ਨਾ ਪਾਇਨ ਮੁਕਤ ਦੁਆਰ ਮਨ ਸਤਿਗੁਰ ਬੰਧਨ ਨਾ ਟੁੱਟਾਏ ਨਾਮ ਨਾ ਲੱਗੇ ਪਿਆਰ ਪੜ ਪੜ ਪੰਡਿਤ ਮੁਨੀ ਥੱਕੈ ਵੇਦਾਂ ਕਾ ਅਭਿਆਸ ਹਰ ਨਾਮ ਚਿਤਨਾ ਆਵੇ ਨਹਿ ਨਿਜ ਕਰ ਹੋਵੇ ਵਾਸ ਜਮਕਾਲ ਸਰੋਣਾ ਉਤਰੈ ਅੰਤਰ ਕਪਟ ਮਿਲਾਸ ਹਰ ਨਾਵੈ ਨੌ ਸਭ ਕੋ ਪ੍ਰਤਾਪ ਦਾ ਮੈਨੂੰ ਭਾਗਾਂ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰਣਾ ਵਸੇ ਮਨ ਆਏ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਸਮਾਏ ਮਹਲਾਰ ਮਹਲਾ ਤੀਜਾ ਮਲਾਰ ਮਹਲਾ ਤੀਜਾ ਅਸ਼ਟਪਦੀ ਕਰ ਦੂਜਾ ਕੁਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੇ ਲਾਏ ਦੁੱਖ ਪੱਲਰ ਹਰਣਾ ਵਸਾਏ ਸਾਚੀ ਗਤ ਸਾਚੇ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਹਾਏ ਮੇਰੇ ਮਨ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਤਨ ਪਾਈਐ ਅੰਦਨ ਲਾਗੇ ਸਹਿਜ ਧਿਆਨ ਰਹਾਓ ਬਿਨ ਪਰ ਕਾਮਨ ਕਰੇ ਸਿਗਾਰ ਦੋ ਚਰਨੀ ਕਹੀਏ ਨਿਤ ਹੋਈ ਖਵਾਰ ਮਨ ਮੁਕਾ ਏ ਬਾਦ ਆਚਾਰ ਬੋ ਕਰਮ ਕਰ ਦੜਾਵੇ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸਿੰਗਾਰ ਸ਼ਬਦੇ ਪਰ ਰਾਖਿਆ ਉਰ ਧਾਰ ਏਕ ਪਛਾਣੇ ਹਮੇ ਮਾਰ ਸੁਭਾਵੰਤੀ ਕਹੀਏ ਨਾਰ ਬਿਨ ਗੁਰਦਾਤੇ ਕਿਨੇ ਨਾ ਪਾਇਆ ਮਨ ਮੁਕਲੋ ਦੂਜੇ ਲਵਾਇਆ ਐਸੇ ਗਿਆਨੀ ਪੂਜੈ ਕੋਏ ਬਿਨ ਗੁਰੂ ਭੇਟੈ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹਿ ਸਭ ਕੋਏ ਬਿਨ ਮਨ ਮੋਏ ਭਗਤ ਨਾ ਹੋਏ ਗਿਆਨਮਤੀ ਕਮਲ ਪਰਗਾਸ ਤਿਤ ਘਟ ਨਾਮੈ ਨਾਮ ਸੁਨਵਾਸ ਹਮੈ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜਾਣਾਏ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਵੰਤ ਸਤਿਗੁਰੂ ਮਨ ਭਾਏ ਸੇ ਭਗਤ ਸਤਿਗੁਰੂ ਮਨ ਪਾਏ ਅੰਦਨ ਨਾਮ ਰਹਿ ਲਿਵਲਾਏ ਸਦ ਹੀ ਨਾ ਵੇਖੈ ਹਜੂਰ ਗੁਰ ਕੈ ਸ਼ਬਦ ਰਿਹਾ ਭਰਪੂਰ ਆਪੇ ਬਖਸ਼ੇ ਦੇ ਪਿਆਰ ਹੋਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਰੋਗ ਜਾਏ ਨਾਨਕ ਸਾਚੇ ਸਾਧ ਸਮਾਏ ਰਾਗ ਮੁਲਾਰ ਮਹੱਲਾ ਸ਼ੰਤ ਰਾਗ ਮੁਲਾਰ ਸ਼ੰਤ ਮਹੱਲਾ ਪੰਜਵਾਂ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਆਪਣੇ ਜਨ ਸੰਗ ਰਾਤੇ ਦਿਨ ਸਰਾਤੇ ਇੱਕ ਨਿਮਖ ਮਨੋ ਨਾ ਵਿਸਰੈ ਗੋਪਾਲ ਗੁਣ ਨਿਤ ਸਦਾ ਸੰਗੇ ਸਰਬ ਗੁਣ ਜਗਦੀਸ਼ਰੈ ਮਨ ਮੋਹ ਲੀਨਾ ਚਰਨ ਸੰਗੇ ਨਾਮ ਰਸ ਜਨਮਾਤੇ ਨਾਨਕ ਪ੍ਰੀਤਮ ਕਿਰਪਾਲ ਸਦਹੂ ਕਿਨੈ ਕੋਟ ਮਦੇ ਜਾਤੈ ਪ੍ਰੀਤਮ ਤੇਰੀ ਗਤ ਅਗਮ ਅਪਾਰੇ ਮਹਾਪਤਤ ਤੁਮ ਤਾਰੇ ਪਤਤ ਪਾਵਨ ਭਗਤ ਵੱਛਲ ਕਿਰਪਾ ਸਿੰਧ ਸਵਾਮੀਆ ਸਤ ਸੰਗੇ ਭਜਨ ਸੰਗੇ ਰਵਨ ਸਦਾ ਅੰਤਰ ਜਾਮੀਆ ਕੋੜ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੈ ਨਾਨਕ ਦਰਸ ਪਿਆਸ ਹਰ ਜੀਓ ਆਪ ਲਿਹੋ ਸੁਮਾਰੇ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਓ ਏਕ ਤੂੰ ਹੈ ਪਿੰਨ ਆਨਣਾ ਜਾਨੀ ਹੈ ਗਹਿ ਪੂਜਾ ਲੇਵੋ ਨਾਮ ਦੇਵੋ ਤੋ ਪ੍ਰਸਾਦੀ ਮਾਨੀ ਹੈ ਭਜ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਬਿੰਦ ਦੀਨਾ ਅਨਾਥ ਨੀਚ ਸਰਣਾਏ ਨਾਨਕ ਕਰਮਿਆ ਆਪਣਾ ਕੀਨਾ ਆਪਸ ਕੋ ਆਪ ਮਿਲਾਇਆ ਪ੍ਰਭੰਜਨ ਹਰ ਰਾਇਆ ਅਚਰਜ ਸਵਾਮੀ ਅੰਤਰ ਜਾਮੀ ਮਿਲੈ ਗੁਣ ਨਿਤ ਪਿਆਰਿਆ ਮਹਾਂ ਮੰਗਲ ਸੁਖ ਉਪਜੈ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹੇ ਪੁਰਬ ਲਿਖਿਆ ਪਾਇਆ ਬਿਣਵੰਤ ਨਾਨਕ ਸਰਨ ਤਿੰਨ ਕੀ ਜਿੰਨੀ ਹਰ ਹਰ ਧਿਆਇਆ ਰਵਾਰ ਮਲਾਰ ਕੀ ਮਹੱਲੇ ਪਹਿਲਾ
ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਹਿਸੀਐ ਜੋ ਉੱਠੈ ਤਰਨ ਸ਼ਿੰਗਾਰ ਸਭ ਦੱਸੈ ਹਰਿਆਵਲੀ ਸਰ ਪਰ ਸੁਪਰਤਾਲ ਅੰਦਰ ਰੱਚੇ ਸੱਚ ਰੰਗ ਜੋ ਮਜੀਠੇ ਲਾਲ ਕਮਲ ਵਿਕਸੇ ਸੱਚ ਮਨ ਗੁਰ ਕੈ ਸ਼ਬਦ ਨਿਹਾਲ ਮਨ ਦੂਜੀ ਤਰਫ ਹੈ ਵੇਖੋ ਨਦਰਨ ਹਾਲ ਫਾਹੀ ਫਾਤੇ ਮਿਰਗ ਜਿਉਂ ਸਿਰ ਦਿਸੇ ਜਮਕਾਲ ਖੁਦਿਆ ਤ੍ਰਿਸ਼ਨਾ ਨਿੰਦ ਬੁਰੀ ਕਾਮ ਕ੍ਰੋਧ ਵਿਕਰਾਲ ਐਨੀ ਅੱਖੀ ਨਦਰ ਨਾ ਆਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਤੁਦ ਭਾਵੇ ਸੰਤੋਖੀਆ ਚੁੱਕੇ ਆਲ ਜੰਜਾਲ ਮੂਲ ਰਹੇ ਗੁਰ ਸੇਵੀਆ ਗੁਰ ਪੌੜੀ ਬੋਹਿਥ ਨਾਨਕ ਲੱਗੀ ਤੱਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਇੱਕੋ ਪਾਦਰ ਏਕਦਾਰ ਗੁਰ ਪੌੜੀ ਨਿਜ ਥਾਨ ਰੂੜੋ ਠਾਕਰ ਨਾਨਕਾ ਸਭ ਸੁਖ ਸਾਚੂ ਨਾਮ ਪੌੜੀ ਆਪੀ ਨੇ ਆਪ ਸਾਜ ਆਪ ਛਾਣਿਆ ਅੰਬਰ ਤਰਤ ਵਿਛੋੜ ਚੰਦੋ ਆ ਤਾਣਿਆ ਬਿਨ ਥੰਮਾ ਗਗਨ ਰਹਾਏ ਸ਼ਬਦ ਨਿਸਾਣਿਆ ਸੂਰਜ ਚੰਦੂ ਪਾਏ ਜੋਤ ਸਮਾਣਿਆ ਕੀਏ ਰਾਤ ਦਿਨੰਤ ਚੋਜ ਵਿਡਾਣਿਆ ਤੀਰਥ ਧਰਮ ਵਿਚਾਰ ਨਾਵਨ ਪ੍ਰਵਾਣਿਆ ਤੁਮ ਸਾਰੇ ਵਰਣਾ ਕੋਏ ਕੇ ਆਖ ਵਖਾਣਿਆ ਸੱਚੇ ਤਖਤ ਨਿਵਾਸ ਉਰਿਆਵਣ ਜਾਣਿਆ ਸਲੋਕ ਮਹੱਲਾ ਪਹਿਲਾ ਨਾਨਕ ਸਾਵਣ ਜੇ ਵਸੈ ਚਹੁ ਉਮਾਹਾ ਹੋਏ ਨਾਗਾ ਮਿਰਕਾ ਮਛੀਆਂ ਰਸੀਆਂ ਕਰ ਤਨ ਹੋਏ ਮਹੱਲਾ ਪਹਿਲਾ ਨਾਨਕ ਸਾਵਣ ਜੇ ਵਸੈ ਚਹੁ ਵਿਛੋੜਾ ਹੋਏ ਗਾਈ ਪੁੱਤਾਂ ਨਿਰਦਨਾ ਪੰਥ ਚਾਕਰ ਕੋ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾਣੀ ਲਾਹੇ ਕਬਲ ਛੁਪਾਇਆ ਬ੍ਰਹਮੇ ਵੱਡਾ ਕਹਾਏ ਅੰਤ ਨ ਪਾਇਆ ਨਾ ਤਿਸ ਭਾਵ ਨ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨ ਰੇਖ ਵਰਣ ਸਭਾਇਆ ਨਾ ਤਿਸ ਭੁੱਖ ਪਿਆਸ ਰਜਾ ਧਾਇਆ ਗੁਰਮੈ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤਿਆਏ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਵੇਦ ਬੁਲਾਇਆ ਵੈਦ ਕੀ ਪਕ ਟੰਡੋਲੇ ਬਾਹਾਂ ਭੁੱਲਾ ਵੈਦ ਨਾ ਜਾਣੇ

ਸਬਾਇਆ ਈਸ ਮਹੀ ਸਰਤ ਸੇਵਤ ਨੀ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤੱਕ ਰਚਾਇਆ ਦੁਨੀਆਂ ਧੰਦੇ ਲਾਏ ਆਪ ਛੁਪਾਇਆ ਕਰਮ ਕਰਾਏ ਕਰਮ ਧਰੋ ਫਰਮਾਇਆ ਸਲੋਕ ਮਹਲਾ ਦੂਜਾ ਸਾਵਣ ਆਇਆ ਹੇ ਸਖੀ ਕੰਤੈ ਚਿਤ ਕਰੇ ਹੋ ਨਾਨਕ ਝੂਰ ਮਰੇ ਦੁਹਾਗਣੀ ਜਨ ਅਵਰੇ ਲਾਗਾ ਨੇ ਹੋ ਮਹਲਾ ਦੂਜਾ ਸਾਵਣ ਆਇਆ ਹੇ ਸਖੀ ਜਲ ਹਰ ਬਰਸਨ ਹਾਰ ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਸਿੰਜ ਪਵਾਏ ਮਲਾਖਾੜਾ ਰਚਿਆ ਲੱਥੇ ਪੜਤੂ ਪਾਏ ਗੁਰਮੁਖ ਮੱਚਿਆ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਪਿੜੇ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰਲੇਖ ਵਿਨ ਕਲਮ ਮਸਵਾਣੀਐ ਸਤਸੰਗਤ ਮਿਲ ਆਪ ਜਿੱਥੇ ਹਰ ਗੁਣ ਸਦਾ ਵਿਖਾਣੀਐ ਨਾਨਕ ਸੱਚਾ ਸ਼ਬਦ ਸਲਾਹੇ ਸੱਚ ਮਸਾਣੀਐ ਸਲੋਕ ਮਹਲਾ ਤੀਜਾ ਉਨਵ ਉਨਵ ਆਇ ਅਵਰ ਕਰਿੰਦਾ ਵਨ ਕਿਆ ਜਾਣਾ ਤਿਸ ਸਾਹ ਸਿਉਂ ਕਿਵ ਰਹਿਸੀ ਰੰਗ ਰੰਗ ਰਿਹਾ ਤਿਨ ਕਾਮਣੀ ਜਿਨ ਮਨ ਭਉ ਭਾਉ ਹੋਏ ਨਾਨਕ ਪੈ ਭਾਏ ਬਾਹਰੀ ਤਿੰਨ ਤਨ ਸੁਖ ਨਾ ਹੋਏ ਮਹਲਾ ਤੀਜਾ ਉਨ ਉਨ ਆਇਆ ਵਰਸੇ ਨੀਰ ਨਪੰਗ ਨਾਨਕ ਦੁੱਖ ਲਾਗਾ ਤਿਨ ਕਾਮਣੀ ਜਿਨ ਕੰਤੇ ਸੁ ਮਨ ਭੰਗ ਪੌੜੀ ਦੋਵੇਂ ਤਰਫਾ ਉਪਾਏ ਇੱਕ ਵਰਤਿਆ ਬਾਣੀ ਵੇਦ ਬਾਣੀ ਵਰਤਾਏ ਅੰਤਰਵਾਦ ਕੱਤੇ ਆ ਪਰਵਿਰਤਾ ਨਿਵਿਰਤ ਹਾਠਾ ਦੋਵੇ ਵਿੱਚ ਧਰਮ ਫਿਰੇ ਰਵਾਰਿਆ ਮਨੁੱਖ ਕੱਚੇ ਕੁੜਿਆ ਤਿੰਨੀ ਨਿਸ਼ਚਲੋ ਦਰਗਾ ਹਾਰਿਆ ਗੁਰਮਤਿ ਸ਼ਬਦ ਸੂਰ ਹੈ ਕੰਮ ਕ੍ਰੋਧ ਜਿਨੀ ਮਾਰਿਆ ਸੱਚੇ ਅੰਦਰ ਮੈਲ ਸ਼ਬਦ ਸਵਾਰਿਆ ਸਵੇ ਭਗਤ ਭਾਵਦੇ ਸੱਚੇ ਨਾਏ ਪਿਆਰਿਆ ਸਤਿਗੁਰ ਸੇਵਨ ਆਪਣਾ ਤਿੰਨ ਵਿੱਟ ਹੋ ਵਾਰਿਆ ਸਲੋਕ ਮਹਲਾ ਤੀਜਾ ਊਨ ਊਨ ਵਾਇਆ ਵਰਸੇ ਲਾਏ ਝੜੀ ਨਾਨਕ ਭਾਣੇ ਚੱਲੇ ਕੰਤ ਕੇ ਸੋ ਮਾਣੇ ਸਦਾਰ ਲਈ ਮਹਲਾ ਤੀਜਾ ਕਿਆ ਉੱਠ ਉੱਠ ਦੇਖੋ ਵਾਪੜੇ ਸਮੇਕੇ ਕਿਸ ਹੱਥ ਕਿਸ ਨਾਹੇ ਜਿਨ ਇਹ ਵੇਗ ਬਿਠਾਇਆ ਤਿਸ ਰਾਖੋ ਮਨਵਾਏ ਤਿਸ ਨੂੰ ਮਨ ਵਸਾਈ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਸਭ ਕਰਨ ਭੁਲਾ ਕਰੇ ਪੌੜੀ ਸੋ ਹਰ ਸਦਾ ਸਰੀ ਵੀ ਹੈ ਜਿਸ ਕਰਤਨ ਲੱਗੀ ਵਾਰ ਆਡਾ ਨੇ ਆਕਾਸ ਕਰ ਖਿਨ ਮੈਂ ਢਾਹੇ ਉਸਾਰਨ ਹਾਰ ਆਪੇ ਜਗਤ ਉਪਾਏ ਕਹਿ ਕਰ ਕੁਦਰਤ ਕਰੇ ਵਿਚਾਰ ਮਨੁੱਖ ਅੱਗੇ ਲੇਖਾ ਮੰਗੀ ਹੈ ਬਹੁਤੀ ਰੋਵੇ ਮਾਰ ਮਨਮੁੱਖ ਅੱਗੇ ਲੇਖਾ ਮੰਗੀ ਹੈ ਬਹੁਤੀ ਹੋਵੇ ਮਾਰ ਗੁਰਮੁਖ ਪਤ ਸਿਉਂ ਲੇਖਾ ਨਿਬੜੈ ਬਖਸ਼ੈ ਸਿਫਤ ਭੰਡਾਰ ਉੱਥੇ ਹੱਥ ਨਾ ਅੱਪੜੇ ਕੁੱਕ ਨਾ ਸੁਣੀਐ ਪੁਕਾਰ ਉੱਥੇ ਸਤਿਗੁਰ ਬੇਲੀ ਹੋਵੇ ਕਰ ਲੈ ਅੰਤੀ ਵਾਰ ਇਹਨਾਂ ਜਨਤਾ ਨੂੰ ਹਰ ਸੇਵਾ ਨਹੀਂ ਸਤਿਗੁਰ ਸ੍ਰੀ ਕਰਤਾਰ ਸਲੋਕ ਮਹਲਾ ਤੀਜਾ ਬਬੀਹਾ ਜਿਸਨੋਂ ਤੂੰ ਪਕਾਰਦਾ ਤਿਸਨੂੰ ਲੋਚੇ ਸਭ ਕੋਈ ਆਪਣੀ ਕਿਰਪਾ ਕਰਕੇ ਬਸ ਜੀਵੰਤਰੇਨ ਹਰਿਆ ਹੋਈ ਗੁਰਪ੍ਰਸਾਦੀ ਪਾਈਏ ਬਿਰਲਾ ਬੂਝੇ ਕੋਈ ਬਹਿੰਦਿਆਂ ਉੱਠਦਿਆਂ ਨਿਧਿਆਈਏ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਦ ਹੀ ਵਰਸਦਾ ਗੁਰਮੁਖ ਦੇ ਵਿਹਰ ਸੋਏ ਮਹਲਾ ਤੀਜਾ ਕਲਮਲ ਹੋਏ ਮੈਦਨੀ ਅਰਦਾਸ ਕਰੇ ਲਿਵਲਾਏ ਸੁਣ ਸੱਚੇ ਸੁਣਿਆ ਕੰਨ ਦੇ ਤੀਰਥ ਦੇ ਵਿਸੈ ਸਵਾਏ ਇੰਦਰੇ ਨੂੰ ਫਰਮਾਇਆ ਬੁੱਠਾ ਸ਼ੈਬਰ ਲਾਏ ਅਨਤਨ ਉਪਜੇ ਬਹੁ ਕਨਾ ਕੀਮਤ ਕਹਿਣਾ ਜਾਏ ਨਾਨਕ ਨਾਮ ਸੁਲਾਹੇ ਤੂੰ ਸਪਨਾ ਦੀਆਂ ਦਿੰਦਾ ਰਿਸ ਸਵਾਏ ਜਿਤ ਖਾਦੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਪੌੜੀ ਹਰ ਜੀਉ ਸੱਚਾ ਸੱਚ ਤੂੰ ਸੱਚੇ ਲੇ ਮਿਲਾਏ ਦੂਜੇ ਦੂਜੇ ਤਰਫ ਹੈ ਕੂੜ ਮਿਲਿਆ ਨਾ ਮਿਲਿਆ ਜਾਏ ਆਪੇ ਜੋੜ ਵਿਛੋੜੇ ਆਪੇ ਕੁਦਰਤ ਦੇ ਦਿਖਾਏ ਬਹੁ ਸੋਗ ਵਿਯੋਗ ਹੈ ਪੂਰਬ ਲਿਖਿਆ ਕਮਾਏ ਹਉ ਬਲਹਾਰੀ ਤਿੰਨ ਕੋ ਜੋ ਹਰ ਚਰਨੀ ਰਹਿ ਲਿਵਲਾਏ ਜਿਉਂ ਜਲ ਮੈਂ ਕਮਲ ਅਲਿਪਤ ਹੈ ਸੀ ਬੰਤ ਬਣਾਏ ਸੀ ਸੁੱਕੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ ਜਿਨ ਸੋਗ ਵਿਯੋਗ ਕਦੇ ਨਾ ਕਦੇ ਨਹੀਂ ਜੋ ਹਰ ਕੇ ਅੰਕ ਸਮਾਏ ਸਲੋਕ ਮਹਲਾ ਤੀਜਾ ਨਾਨਕ ਸੋ ਸਲਾਹੀ ਹੈ ਜਿਸ ਬਸ ਸਭ ਕੁਛ ਹੋਏ ਤਿਸ ਸਰੇਵ ਪ੍ਰਾਣੀ ਹੋ ਤਿਸ ਬਿਨਾਂ ਵਰਣਾ ਕੋਏ ਨਾ ਗੁਰਮੁਖ ਹਰ ਪ੍ਰਭ ਵਨ ਵਸੇ ਤਾਂ ਸਦਾ ਸਦਾ ਸੁਖ ਹੋਏ ਸਹਿਸਾ ਮੂਲ ਨਾ ਹੋਵੇ ਸਭ ਚਿੰਤਾ ਵਿੱਚੋਂ ਜਾਏ ਜੋ ਕੁਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਸ ਨਾ ਜਾਏ ਸੱਚਾ ਸਹਿ ਮਨ ਵਸੇ ਤਾਂ ਮਨ ਚੰਦਿਆ ਫਲ ਪਾਏ ਨਾਨਕ ਤਿਨਕਾ ਆਖਿਆ ਆਪ ਸੁਣੇ ਜੇ ਲਾਇਨ ਪੰਨੇ ਪਾਏ ਮੁਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਪੂਜਨ ਹਾਰ ਗੁਰਮੁਖ ਜਿਨੀ ਪੂਜਿਆ ਹਰ ਅੰਮ੍ਰਿਤ ਰੱਖਿਆ ਰੁਧਾਰ ਅੰਮ੍ਰਿਤ ਪੀਵੇ ਸਦਾ ਰੰਗ ਰਾਤੀ ਹਮੇ ਤਿਸਨਾ ਵਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੇ ਕਿਰਪਾ ਧਾਰ ਨਾਨਕ ਰੂਪ ਨਦਰੀ ਆਇਆ ਹਰ ਆਤਮ ਰਾਮ ਰਾਰ ਪੌੜੀ ਅਤੁਲ ਕੁਤਲੀ ਵਿਣ ਤੋਲੇ ਪਾਇਆ ਨਾ ਜਾਏ ਗੁਰ ਕੇ ਸ਼ਬਦ ਵਿਚਾਰੇ ਗੁਰਮੇ ਰਹਿ ਸਮਾਏ ਆਪਣਾ ਆਪ ਤੋਲ ਸੀ ਆਪੇ ਮਿਲੇ ਮਿਲਾਏ ਤਿਸ ਕੀ ਕੀਮਤ ਨਾ ਪਵੇ ਕਹਿਣਾ ਕਿਛ ਨਾ ਜਾਏ ਹੋਂ ਬਲਹਾਰੀ ਗੁਰੂ ਆਪਣੇ ਜਨ ਸੱਚੀ ਬੂਝ ਦਿੱਤੀ ਬੁਝਾਏ ਜਗਤ ਮੁਸੇ ਅੰਮ੍ਰਿਤ ਲੁੱਟੀ ਹੈ ਮਨਮੁਖ ਬੂਝ ਨਾ ਪਾਏ ਵਿਣ ਨਾਵੇ ਨਾਲ ਚਲ ਸੀ ਜਾ ਸੀ ਜਨਮ ਗਵਾਏ ਗੁਰਮੁਖ ਜਾ ਕੇ ਤਿੰਨ ਕਰ ਰੱਖਿਆ ਦੁੱਤਾ ਕਾ ਮਨ ਕਿਸ ਨਾ ਵਸਾਏ ਸਲੋਕ ਮਹਲਾ ਤੀਜਾ ਬਬੀਹਾ ਨਾ ਮਿਲ ਲਾਈ ਨਾ ਤਰਸਾਏ ਇਹ ਮਨ ਕਸਮ ਕਾ ਹੁਕਮ ਮੰਨ ਨਾਨਕ ਹੁਕਮ ਮੰਨੀ ਹੈ ਤਿੱਖ ਉੱਤਰ ਹੈ ਚੜੇ ਚਵੱਕਲ ਵੰਨ ਮਹਲਾ ਤੀਜਾ
बबीहा जल में तेरा वास है, जल ही माहे फराहे, जल की सार ना जानही तातु कुकन पाहे, जल थल चौद स्वर्ष दा खाली को थाओ नाहे, जित इत्ते जल वरसते तिख मरे भागत न के नाहे, नान गुरमुख तन सोजी पई जन वस्या मन वाहे, पौड़ी नाथ जति सिद पीर कने अंत न पाया, गुरमुख नाम त्याई तुझे समाया, जुग सती गुपात सिह पाया, जला बिंब असराल तिने वरताया, नील अनिल अगम सरजीत सबाया, अगन उपाई वाद पुक्तिहाया, दुनिया के सरकार दूजा पाया, रखे रखन हार शब्द बुझाया, सलोक महला तीजा, ए जल सप्ते वरसदा वरसे पाई सबाए, से बिरखा हरियावले जो गुरमुख रह समाए, नानक नदरी सुकोए न जनता का दुख जाए, महला तीजा पिन्नी रैन चमकिया, उठा शह बरलाए, जित बुठे अन धन बहुत उपजे, जासा करे रजाए, जित खादे मन तृप्तिया जिया जुग सवाए, ए तन करते का खेल है, कदे आवे कदे जाए, ज्ञानिया का तन नाम है सदी हिरे समाए, नानक जिन को नजर करे ता ए तन पल्ले पाए, पौड़ी आप कराए करे आप, हो कैसो कृपकार, लापे लिखा मंगसी आप कराए कार, जो तस पावे सोथी है, हुकम करे गवार, आप छुड़ाई छुट्टी आपे बख्शनहार, आपे वेखे सुने आप सबसे दे आधार, सब में एक वरदा सिर सिर करे विचार, गुरमुख आ विचारी है, लगे सच प्यार, लगे सच प्यार, नानक किसनू आखी आपे देवनहार, सलोक महला तीजा, बबीहा एह जगत है, मत को परम भुलाए, ए बबीहा पशु है सुन बोजन राहे, अमृत हर का नाम है, जित पीते तिख जाए, नान गुरमुख जिन पिया निन बहुड़ न लागी आए, महला तीजा मलार सीतल राग है।

ਨਾਨਕ ਹਰਿ ਗੁਣ ਗਾਓ ਮਹੱਲਾ ਪੰਜਵਾਂ ਰਤਨ ਜਵੇਹਰ ਮਾਨਕਾ ਬੇਮਣੀ ਮਤਾਨ ਨਾਨਕ ਸੁਭ ਭਾਣਿਆ ਸੱਚੇ ਦਰਸੁ ਹਨ ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਇਆ ਆਏ ਜੇ ਸਤਿਗੁਰ ਗੇ ਘਾਲਿਆ ਖੋਪੋ ਹੀ ਨਾ ਸਕੇ ਚਮਕਾ ਸਧਾਰਕ ਵਾਲਿਆ ਗੋਸਾਗੀ ਜੋ ਜਗਾਏ ਦੀਵਾ ਬਾਲਿਆ ਮਨ ਨਾਵੇ ਕੁੜਿਆਰ ਫਿਰੇ ਬਤਾ ਲਿਆ ਪਸੂ ਮਾਨ ਚੰਮ ਬਲੇਟੇ ਅੰਦਰੋਂ ਕਾਲ ਲਿਆ ਸਭੋ ਵਰਤੇ ਸੱਚ ਸੱਚੇ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰਤ ਖਾਲਿਆ ਸਲੋਕ ਮਹੱਲਾ ਤੀਜਾ ਬਵੀ ਹੈ ਹੁਕਮ ਪਛਾਣਿਆ ਗੁਰ ਕੇ ਸਹਿਜ ਸੁਭਾਏ ਮੇਘ ਵਰਸੇ ਦਿਆ ਕਰ ਗੂੜੀ ਸਹਿਬਰ ਲਾਏ ਬਵੀ ਹੈ ਕੂਕ ਕਾਰਨ ਰਹਿ ਗਈ ਸੁੱਖ ਵਸਿਆ ਮਨ ਆਏ ਨਾਨਕ ਸੋਸਾ ਲਾਹੀਏ ਜੇ ਦਿੰਦਾ ਸਭਨਾ ਜੀਅ ਸੁਭਾਏ ਮਹੱਲਾ ਤੀਜਾ ਚਾਤਕ ਤੂੰ ਨਾ ਜਾ ਨਹੀਂ ਕਿਆ ਤੂੰ ਵਿੱਚ ਤਿੱਖਾ ਹੈ ਕਿਤ ਪੀਤੇ ਤਿੱਕ ਜਾਏ ਦੂਜੇ ਭਾਈ ਭਰਮਿਆ ਮਤ ਜਲ ਪੱਲੇ ਨਾ ਪਾਏ ਨਤਕ ਜੇ ਆਪਣੀ ਤੋਂ ਸਤਿਗੁਰ ਮਿਲੇ ਸੁਭਾਏ ਨਾਨਕ ਸਤਿਗੁਰ ਤੇ ਜਲ ਪਾਇਆ ਸਹਿਜ ਰਿਆ ਸਮਾਏ ਪੌੜੀ ਇੱਕ ਵਣ ਖੰਡ ਵੈਸੇ ਜਾਏ ਤੇ ਵਹੀ ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇ ਵਈ ਇੱਕ ਪਸਮ ਚੜਾਵੇ ਅੰਗ ਮੈਲ ਨਾ ਧੂ ਵੀ ਇੱਕ ਚਟਾ ਵਿਕਟ ਬਕਰਾਲ ਕੁਲ ਕਰ ਖੋ ਵਈ ਇੱਕ ਨਗਨ ਫਿਰੇ ਦਿਨ ਰਾਤ ਨੀਂਦ ਨਾ ਸੋ ਵਈ ਇੱਕ ਜਲ ਅਗਨ ਜਲਾਵੇ ਅੰਗ ਆਪ ਵਹੀ ਬਣਨਾਵੇ ਤਨ ਸ਼ਾਰ ਕਿਆ ਕਹਿ ਰੋ ਵਹੀ ਸੋਹਣ ਖਸਮ ਦੁਆਰ ਸਤਿਗੁਰ ਸੇ ਵਹੀ ਸਲੋਕ ਮਹੱਲਾ ਤੀਜਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘਾਂ ਨੂੰ ਪਰਮਾਨ ਹੁਆ

ਬਵੀਹਾ ਇਵ ਤੇਰੀ ਤਿਖਣ ਉਤਰੈ ਜੈਸੋ ਕਿਰਪਕਾਰ ਨਦਰੀ ਸਤਿਗੁਰ ਪਾਈਐ ਨਦਰੀ ਉਪਜੇ ਪਿਆਰ ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਏ ਵਿਕਾਰ ਪੌੜੀ ਇੱਕ ਜੈਨੀ ਉੱਜੜ ਪਾਏ ਧਰੂ ਖਵਾਇਆ ਤਿਨਾ ਮੁੱਖ ਨਾਹੀ ਜਮ ਨਾਮ ਨਾ ਤੀਰਥ ਨਹਾਇਆ ਹਾਥੀ ਸੋ ਹਾਥੀ ਸਿਰ ਖਵਾਏ ਨਾ ਭਾਦਰ ਕਰਾਇਆ ਕੁਚਲ ਰਾਹੇ ਦਿਨ ਰਾਤ ਸ਼ਬਦ ਨਾ ਪਾਇਆ ਤਿਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ ਮੁਨ ਜੂਠੇ ਵੇ ਜਾ ਜੂਠਾ ਖਾਇਆ ਬਿਨ ਸ਼ਬਦੇ ਆਚਾਰ ਨਾ ਕਿ ਨਹੀਂ ਪਾਇਆ ਗੁਰਮੁਖ ਓਅੰਕਾਰ ਸੱਚ ਸਮਾਇਆ ਸਲੋਕ ਮਹੱਲਾ ਤੀਜਾ ਸਾਵਣ ਸਰਸੀ ਕਾਮਨੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਨੀ ਗੁਰ ਕੇ ਹਿਤ ਅਪਾਰ ਮਹੱਲਾ ਤੀਜਾ ਸਾਵਣ ਦਜੇ ਗੁਣ ਬਾਹਰੀ ਜਿਸ ਦੂਜਾ ਭਾਈ ਪਿਆਰ ਤਿਸ ਜੂਜੇ ਭਾਈ ਪਿਆਰ ਨਾਨਕ ਫਿਰ ਕਿਸਾਨ ਨਾ ਜਾਣੀ ਸਭ ਸਿੰਘਾਰ ਖੁਆਰ ਪੌੜੀ ਸੱਚਾ ਅਲਕ ਪੇਉ ਹੱਟ ਨ ਭਤੀਜਾ ਇੱਕ ਗਾਵੇ ਰਾਗ ਪਰੀਆ ਰਾਗ ਨ ਭੀਜਾ ਇੱਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀ ਜਾਏ ਇੱਕ ਅੰਨ ਨਾ ਖਾਏ ਮੂਰਖ ਤਿਨਾ ਕਿਆ ਕੀ ਜਾਏ ਤਿਸ ਨਾ ਹੋਈ ਬਹੁਤ ਕਿਵੇਂ ਨਾ ਤੀਜਾ ਏ ਕਰਮ ਵਧੇ ਕੇ ਲੋ ਖਪ ਮਰੀ ਜਾਏ ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਜਾਏ ਹਰ ਭਗਤੀ ਇਸਨੇ ਗੁਰਮੁਖ ਗੁਰ ਹਰ ਭਗਤੀ ਇਸਨੇ ਗੁਰਮੁਖ ਕੀ ਜਾਏ ਸਲੋਕ ਮਹਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰੇ ਤਿੰਨ ਤਿੰਨ ਮਨ ਤਨ ਸੀਤਲ ਹੋਏ ਗੁਰ ਸ਼ਬਦੀ ਇੱਕ ਪਛਾਣ ਹੈ ਇੱਕ ਸੱਚਾ ਸੋਏ ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਤ ਹੋਏ ਕਾਲ ਯੁਗ ਮੈਂ ਘੋਰ ਅੰਧਾਰ ਹੈ ਮਨਮੁਖ ਰਾਹ ਨਾ ਕੋਏ ਸੇਵਟ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ ਇੰਦ ਵਰਸੇ ਕਰਦਿਆ ਲੋਕਾਂ ਮਨ ਉਪਜੇ ਚਾਓ ਜਿਸਕੇ ਹੁਕਮ ਇੰਦ ਵਰਸਦਾ ਤਿਸ ਕੈ ਸਤ ਬਲਹਾਰੇ ਜਾਓ ਗੁਰਮੁਖ ਸਤ ਸੰਭਾਲੀਏ ਸੱਚੇ ਕੇ ਗੁਣ ਗਾਓ ਨਾਨਕ ਨਾਮ ਵਰਤੇ ਜਾਂ ਨਿਰਮਲੇ ਸਹਿਜੇ ਸਤ ਸੰਭਾਓ ਪੌੜੀ ਪੂਰਾ ਸਤਿਗੁਰ ਸੇ ਪੂਰਾ ਪਾਇਆ ਪੂਰੇ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰੇ ਗਿਆਨ ਧਿਆਨ ਮਹਿਲ ਚੁਕਾਇਆ ਹਰ ਧਰ ਤੀਰਥ ਨਾ ਜਾਣ ਮਨੁਆ ਲਾਇਆ ਮਨੁਆ ਨਾਇਆ ਸ਼ਬਦ ਮਰੇ ਮਨਵਾ ਧੰਜਨ ਦੀ ਮਾਇਆ ਤਰ ਸੱਚੇ ਸੱਚਾ ਸੱਚਾ ਆਇਆ ਪੂਛ ਨਾ ਸਕੇ ਕੋਈ ਜੋ ਖਸਮੇ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹੱਲਾ ਪਹਿਲਾ ਕੁਲਹਾ ਦੇਂਦੇ ਬਾਬਲੇ ਲੈਂਦੇ ਵੱਡੇ ਨਿਲਜ ਚੂਹਾ ਖਾਟਣਾ ਬਵਈ ਤਿਕਲ ਬੰਨੇ ਛੱਜ ਦੇਨ ਦੁਆਈ ਸੇ ਮਰੈ ਜਿਨ ਕਉ ਦੇਨੇ ਸੇ ਜਾਹੀ ਹੁਕਮ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ ਫਸਲ ਅਹਾੜੀ ਏਕ ਨਾਮ ਸਾਵਲੀ ਸਾਵਣੀ ਸੱਚ ਨਾਓ ਮਹਿ ਮੈਂ ਦੂਧ ਲਿਖਾਇਆ ਖਸਮੇ ਕੇ ਦਰ ਜਾਏ ਦੁਨੀਆਂ ਕੇ ਦਰ ਕੇ ਤੜਿਆ ਕੇਤੇ ਆਵੇ ਜਾਹੇ ਕੇਤੇ ਮੰਗੇ ਮੰਗਤੇ ਕੇਤੇ ਮੰਗ ਮੰਗ ਚਾਹੇ ਮਹੱਲਾ ਪਹਿਲਾ ਸੌ ਮਨ ਹਸਤੀ ਘਿਓ ਗੜ ਸਿਉ ਮਨ ਹਸਤੀ ਸੌ ਮਨ ਹਸਤੀ ਘਿਓ ਗੁੜ ਖਾਵੇ ਪੰਜ ਸਹਿ ਦਾਣਾ ਖਾਏ ਡੱਕੇ ਫੂਕੇ ਖੇ ਉਡਾਵੇ ਸਾਹੇ ਗਿਆ ਪਛਤਾਏ ਅੰਧੀ ਫੂਕ ਮੂਈ ਦਵਾਨੀ ਖਸਮੀ ਮਿੱਟੀ ਫਿਰ ਭਾਨੀ

ਕੀਤੇ ਦੁੱਖ ਹੋਏ, ਗੱਲਾਂ ਵਾਲੇ ਹੈਨ ਘਨੇਰੇ, ਛੱਡ ਨਾ ਸਕੇ ਕੋਈ, ਮੱਖੀ ਮਿੱਠੇ ਮਰਨਾ, ਜੰਤੂ ਰੱਖੇ ਤੇ ਨੇੜਨਾ ਆਵੈ, ਤਿੰਨ ਪਉ ਸਾਗਰ ਤਰਨਾ ਪੌੜੀ, ਅਗਮ ਅਗੋਚਰ ਤੂੰ ਧਨੀ ਸੱਚਾ ਲਖ ਪਾ, ਤੂੰ ਦਾਤਾ ਸਭ ਮਕਤੇ ਇੱਕੋ ਦਿਵਨ ਹਾਰ, ਜਿਨ ਸੇਵੈ ਤਿਨ ਸੁਖ ਪਾਇਆ, ਗੁਰਮਤੀ ਵਿਚਾਰ ਇੱਕ ਨਾ ਤੁਧ ਇੱਕ ਨਾ ਨੌ ਤੁਧ ਏਵੇ ਭਾਮ ਦਾ ਮਾਇਆ ਨਾਲ ਪਿਆਰ, ਗੁਰ ਕੈ ਸ਼ਬਦ ਸਲਾਹੀ ਅੰਤਰ ਪ੍ਰੇਮ ਪਿਆਰ, ਵਿਨ ਪ੍ਰੀਤੀ ਭਗਤਨ ਹੋਵੇ, ਬਿਨ ਸਤਿਗੁਰ ਲੱਗੇ ਸਤਿਗੁਰ ਨਾਲ ਲੱਗੇ ਪਿਆਰ, ਤੂੰ ਪ੍ਰਭ ਸਭ ਤੁਧ ਸੇਮ ਦੇਖ ਢਾਡੀ ਕਿਰਪਕਾਰ, ਦੇਹ ਦਾਨ ਸੰਤੋਖੀਆ ਸੱਚਾ ਨਾਮ ਮਿਲੇ ਆਧਾਰ। ਸਲੋਕ ਮਹੱਲਾ ਪਹਿਲਾ। ਰਾਤੀ ਕਾਲ ਕਟੇ ਦਿਨ ਕਾਲ, ਸੁਜੇ ਕਾਇਆ ਹੋਏ ਪਰਾਲ, ਵਰਤਿਆ ਵਰਤਨ ਵਰਤਿਆ ਸਰਵਜਾਲ, ਭੁੱਲਿਆ ਚੁੱਕ ਗਿਆ ਤਪਤਾਲ, ਅੰਧਾ ਚੱਕ ਚੱਕ ਪਿਆ ਝੇਰ, ਪਿੱਛੇ ਰੋਵੇ ਲਿਆਵੇ ਫੇਰ, ਬਿਨ ਪੂਜੇ ਕਿਸ ਸੂਜੇ ਨਾਹੀ, ਮੋਇਆ ਰੋਹੇ ਰੋਂਦੇ ਮਰ ਜਾਹੀ, ਨਾਨਕ ਕਸਮੇ ਇਵੇ ਭਾਵ ਹੈ ਸਹੀ, ਮੋਏ ਚਿੰਚਿਤ ਨਾ ਆਵੈ। ਮਹੱਲਾ ਪਹਿਲਾ। ਮੂਆ ਪਿਆਰ ਪ੍ਰੀਤ ਮੁਈ, ਮੁਗਾ ਵੈਰਵਾਦੀ ਬਣ ਗਿਆ, ਰੂਬਿਨ ਸਿਆ ਦੇ ਦੁਖੀ ਦੇਹ ਰੁਲੀ, ਕਿੱਥੋਂ ਆਇਆ ਕਹਿ ਗਿਆ ਕਿਉ ਨਾ ਸਿਓ ਕੇ ਸੀ, ਮਨ ਮੁੱਖ ਗੱਲਾਂ ਗੋਈਆ ਕੀਤਾ ਚਾਊਰ ਲਈ, ਨਾਨਕ ਸੱਚੇ ਨਾ ਬਿਨ ਸਿਰ ਖੁਰ ਪਾਤੇ ਪੱਟ ਪਾਟੀ, ਪੌੜੀ ਅੰਮ੍ਰਿਤ ਨਾ ਉਸਦਾ ਸੁਖਦਾਤਾ, ਅੰਤੇ ਹੋਏ ਸਿਖਾਈ, ਬਾਜ ਗੁਰੂ ਜਗਤ ਬਹੁਰਾਨਾ, ਨਾਵੇਂ ਸਾਰ ਨਾ ਪਾਈ, ਸਤਿਗੁਰੂ ਸੇਵੇ ਸੇ ਪਰਵਾਨ, ਜਨ ਜੋਤੀ ਜੋਤ ਮਿਲਾਈ, ਸੋ ਸਾਹਿਬ ਸੋ ਸੇਵਕ ਤੇ ਹਾਚ, ਭਾਣਾ ਮਨ ਵਸਾਈ, ਆਪਣੇ ਭਾਣੇ ਕਹੁ ਤੁਨ ਸੁਖ ਪਾਇਆ, ਅੰਧਾ ਅੰਧ ਮਿਲਾਈ, ਅੰਧਾ ਅੰਧ ਕਮਾਈ, ਵੇਖਿਆ ਕਦੇ ਹੀ ਰੱਜੇ ਨਾ ਹੀ, ਮੂਰਖ ਭੁੱਖ ਨਾ ਜਾਏ ਦੂਜੇ, ਸਭ ਕੋ ਲੱਗ ਵਿਗੂਤਾ, ਬਿਨ ਸਤਿਗੁਰੂ ਬੂਝ ਨਾ ਪਾਈ, ਸਤਿਗੁਰ ਸੇਵੇ ਸੋ ਸੁਖ ਪਾਏ, ਜਿਸਨੂੰ ਕਿਰਪਾ ਕਰੇ ਰਜਾਈ। ਸਲੋਕ ਮਹੱਲਾ ਪਹਿਲਾ। ਸਰਮ ਧਰਮ ਦੋਇ ਨਾਨਕਾ, ਜੇ ਤਨ ਪੱਲੇ ਪਾਏ, ਸੋ ਤਨ ਮਿੱਤਰ ਨਾ ਕਾਢੀਐ, ਜਿਤ ਸਿਰ ਸੋਟਾ ਖਾਏ, ਜਿਨ ਕੇ ਪੱਲੇ ਧਨ ਵਸੇ ਤਿਨਕਾ ਨਉ ਫਕੀਰ, ਜਿਨ ਕੇ ਹਿਰਦੈ ਤੂੰ ਵਸੇ ਤੇ ਨਰ ਗੁਣੀ ਗਹੀਰ। ਮਹੱਲਾ ਪਹਿਲਾ। ਦੁਖੀ ਦੁਖੀ ਦੁਖੀ ਦੁਨੀਆਂ ਸਹੇੜੀਐ, ਜਾਇ ਤਾਂ ਲੱਗੇ ਦੁੱਖ, ਨਾਨਕ ਸੱਚੇ ਨਾ ਬਿਨ ਕਿਸੇ ਨਾ ਲੱਥੀ ਭੁੱਖ, ਰੂਪੀ ਭੁੱਖ ਨਾ ਉਤਰੇ, ਜਾ ਦੇਖਾਂ ਤਾਂ ਭੁੱਖ, ਜਿੱਤੇ ਰਸ ਸਰੀਰ ਕਹਿ ਤਿੱਤੇ ਲੱਗੇ ਦੁੱਖ। ਮਹੱਲਾ ਪਹਿਲਾ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਇਐ ਕਿਆ ਥੀਐ, ਜਾਂ ਟੁੱਟੈ ਪੱਥਰ ਬੰਦ, ਬੰਦ ਟੁੱਟਾ ਬੇੜੀ ਨਹੀਂ, ਨਾ ਤੁਲਹਾ ਨਾ ਹੱਥ, ਨਾ

ਲੱਕ ਤਸ ਲਸ ਕਰ ਲੱਕ ਵਾਜੇ ਨੇ ਜੇ ਲੱਖੀ ਘੋੜੀ ਪਾਤਸ਼ਾਹ ਜਿੱਥੇ ਸਾਇਰ ਲੰਘਣਾ ਅਗਨ ਪਾਣੀ ਸਗਾ ਕੰਦੀ ਦਿਸਣਾ ਵੇ ਧਾਹੀ ਭਵੇ ਕਹਾ ਨਾਨਕ ਉੱਥੇ ਜਾਣੀਐ ਸਾਹ ਕਈ ਪਾਤਸ਼ਾਹ ਪੌੜੀ ਇੱਕ ਨਾਂਗਲੀ ਜੰਜੀਰ ਬੰਦ ਰਬਾਣੀਐ ਫੁੱਦੇ ਛੁੱਟੇ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਏ ਸੋ ਸੱਚ ਜਾਣੀਐ ਤੁਮੀ ਹੋਈ ਨਵੇੜ ਗਿਆ ਜਾਣੀਐ ਪਉਚਲ ਤਾਰਨ ਹਾਰ ਸ਼ਬਦ ਪਛਾਣੀਐ ਚੋਰ ਯਾਰ ਜਵਾਰ ਪੀੜੇ ਕਹਾਣੀਐ ਨਿੰਦਕ ਲਾਇਤ ਬਾਰ ਮਿਲੇ ਹੜਵਾਣੀਐ ਗੁਰਮੁਖ ਸੱਚ ਸਮਾਏ ਸੋ ਦਰਗਾਹ ਜਾਣੀਐ ਸਲੋਕ ਮਹੱਲਾ ਦੂਜਾ ਨੌ ਫਕੀਰੈ ਪਾਤਸ਼ਾਹ ਮੂਰਖ ਪੰਡਿਤ ਨਾਉ ਅੰਧੇ ਕਾ ਨੌ ਪਾਰਖੀ ਇਵੇ ਕਰੇ ਗਵਾਉ ਇਲਤ ਕਾ ਨੌ ਚੌਧਰੀ ਕੂੜੀ ਪੂਰੇ ਥਾਉ ਨਾਨਕ ਗੁਰਮੁਖ ਜਾਣੀਐ ਕਲ ਕਾ ਇਹ ਨਿਆਉ ਮਹੱਲਾ ਪਹਿਲਾ ਹਰਨਾ ਬਾਜਾਂ ਤੈ ਸਕਦਾਰਾ ਇੰਨਾ ਪੜਿਆ ਨਾਉ ਫਾਂਦੀ ਲੱਗੀ ਜਾਤ ਫੁਆਇਨ ਅੱਗੇ ਨਾਹੀ ਥਾਉ ਸੋ ਪੰਡਿਆ ਸੋ ਪੰਡਿਤ ਬੀਨਾ ਜਿਨੈ ਕਮਾਣਾ ਨਾਉ ਜਿਨੀ ਕਮਾਣਾ ਨਾਉ ਪਹਿਲੋ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ ਰਾਜੇ ਸੀ ਮੁਕੱਦਮ ਕੁੱਤੇ ਜਾਈ ਜਗਾਇਨ ਬੈਠੇ ਸੁੱਤੈ ਚਾਕਰ ਨਹਿਦਾ ਪਾਇਨ ਘਾਉ ਰਤ ਪਿੱਤ ਕੁੱਤੀ ਹੋ ਚੱਟ ਜਾਹੋ ਜਿੱਥੇ ਜੀਆ ਹੋ ਸੀ ਸਾਰ ਨੱਕੀ ਵੱਡੀ ਲਾਇਤ ਬਾਰ ਪੌੜੀ

ਤੇ ਕਰੇ ਪੁਕਾਰ, ਨਾਨਕ ਨਾਮ ਹੀ ਤੇ ਸੁਖ ਪਾਇਆ ਗੁਰਮਤੀ ਉਰਧਾਰ। ਸਰੂਪ ਮਹਲਾ ਪਹਿਲਾ। ਰੂਪੇ ਕਾਮੇ ਦੋਸਤੀ ਭੁੱਖੇ ਸਾਧੇ ਗੰਢ, ਲੱਭੇ ਮਾਲੇ ਘੁਲ ਮਿਲ ਮਿਚਲ ਉੱਗੈ ਸੌੜ ਪਲੰਘ, ਪੌਂਕੇ ਕੋਪ ਖੁਆਰ ਹੋਏ ਫੱਕੜ ਪਿੱਟੇ, ਅੰਧ ਚੁੱਪੇ ਚੰਗਾ ਨਾਨਕਾ ਵਣਨਾਵੇ ਮੁਹਗੰਧ। ਮਹੱਲਾ ਪਹਿਲਾ। ਰਾਜ ਮਾਲ ਰੂਪ ਜਾਤ ਜੁਬਣ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨੇ ਰੱਖੀ ਲੱਜ, ਇੰਨਾ ਠੱਗਣ ਠੱਗ ਸੀ ਜੇ ਗੁਰ ਕੀ ਪੈਰੀ ਪਾਹੇ, ਨਾਨਕਰਮਾ ਬਾਹਰੇ ਹੋਰ ਕੇਤੇ ਮੁੱਠ ਜਾ ਮੁੱਠੇ ਜਾਹੇ ਪੌੜੀ, ਪੜਿਆ ਲੇਖੇਦਾਰ ਲੇਖਾ ਮੰਗੀ ਹੈ ਵੜਨਾਵੇ ਕੁੜਿਆਰ, ਔਖਾ ਤੰਗੀ ਹੈ ਔਕਟ ਰੂਦੇ ਰਾਹ, ਗਲੀਆਂ ਰੋਕੀਆਂ ਸੱਚਾ ਬੇਪਰਵਾਹ, ਸਤ ਸੰਤੋਖੀ ਆ ਗਹਿਰ ਗੰਭੀਰ ਅਥਾਹ, ਹੱਥ ਨਾ ਲੱਭਈ ਮੋਹੇ ਮੋਹ ਚੋਟਾ, ਖਾਹੋ ਬਿਨ ਗੁਰ ਕੋਏ ਨਾ ਛੁੱਟ ਸੇ, ਪਤ ਛੇਤੀ ਕਰ ਜਾਹੋ ਨਾ ਵਖਾਣੀ ਹੈ, ਹੁਕਮੀ ਸਾਹ ਗਰਾ ਦਿੰਦਾ ਜਾਣੀ ਹੈ। ਸਲੋਕ ਮਹੱਲਾ ਪਹਿਲਾ। ਪੌਣੇ ਪਾਣੀ ਅਗਨੀ ਜੀਓ, ਤਿੰਨ ਕਿਆ ਖੁਸ਼ੀਆ ਕਿਆ ਪੀੜ, ਧਰਤੀ ਪਾਤਾਲੀ ਆਕਾਸੀ, ਇੱਕ ਦਰ ਰਹਿਣ ਵਜ਼ੀਰ, ਇੱਕ ਨਾ ਵੱਡੀ ਯਾਰ ਜਾਂ ਇੱਕ ਮਰ ਹੋਹੇ ਜਹੀਰ, ਇੱਕ ਦੇ ਖਾਹਿਨ ਕੁੱਟੇ ਨਾਹੀਂ, ਇੱਕ ਸਦਾ ਫਰੇ ਫਕੀਰ, ਹੁਕਮੀ ਸਾਜੇ ਹੁਕਮੇ ਢਾਹੇ, ਇੱਕ ਚੱਸੇ ਮੈਂ ਲੱਖ, ਰਬ ਕੋ ਨੱਥੇ ਨੱਥਿਆ ਪਕਸ਼ੇ ਤੋੜੇ ਨੱਤ, ਵਰਨਾ ਚਿਹਨਾ ਬਾਹਰਾ ਲੇਖੇ ਬਾਜ ਅਲੱਖ, ਕਿਉਂ ਕਥੀਏ ਕਿਉਂ ਆਖੀਏ, ਜਾਪੇ ਸੱਚੋ ਸੱਚ ਕਰਨਾ ਕਥਨਾ ਕਾਰ, ਸਭ ਨਾਨਕ ਆਪ ਅਕਥ, ਅਤ ਕੀ ਕਥਾ ਸੁਨੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ। ਮਹੱਲਾ ਪਹਿਲਾ। ਅਜਰ ਜਰੇ ਤਾਂ ਨੌ ਕੁੱਲ ਬੰਧ, ਪੂਜੇ ਪ੍ਰਾਣ ਹੋਵੈ ਸਿਰ ਕੰਧ, ਹੋਵੈ ਥਿਰ ਕੰਧ, ਕਹਾਂ ਤੇ ਆਇਆ ਕਹਾਂ ਇਹ ਜਾਨ, ਜੀਵਤ ਮਰਤ ਰਹਿ ਪ੍ਰਵਾਨ, ਹੁਕਮੇ ਪੂਜੇ ਤੱਤ ਪਛਾਣੈ, ਇਹ ਪ੍ਰਸਾਦ ਗੁਰੂ ਤੇ ਜਾਣੈ, ਹੋਂਦਾ ਫੜੀ ਅੱਗ ਨਾਨਕ ਜਾ, ਨਾਨਕ ਹੋਂ ਨਾਮ ਹੈ ਜੂਨੀ ਪਾਨ, ਪੌੜੀ ਪੜੀ ਹੈ ਨਾਮ ਸਲਾਹ, ਹੁਰ ਬੁੱਧੀ ਮਿੱਥਿਆ ਸੱਚੇ ਵਪਾਰ, ਜਨਮ ਬਿਰਥਿਆ ਅੰਤ ਨਾ ਪਾਰਾ ਬਾਰ, ਨਾ ਕਿਨਹੀ ਪਾਇਆ ਸਭ ਜਗ ਗਰਭ ਗੁਬਾਰ, ਤਿਨ ਸੱਚ ਨਾ ਪਾਇਆ ਚੱਲੇ ਨਾਮ ਵਿਸਾਰ, ਤਾਵਣ ਤੱਤਿਆ ਬਲਦੀ ਅੰਤਰ ਤੇਲ, ਦੁਬਦਾ ਕੱਤਿਆ ਆਇਆ ਉੱਠੀ ਖੇਲ, ਫਿਰੇ ਉਵੱਤਿਆ ਨਾਨਕ ਸੱਚੇ ਮੇਲ ਸੱਚੇ ਰੱਤਿਆ। ਸਲੋਕ ਮਹੱਲਾ ਪਹਿਲਾ। ਪਹਿਲੋਂ ਮਾਸੋ ਨਿੰਮਿਆ, ਮਾਸੇ ਅੰਦਰ ਵਾਸ, ਜਿਉ ਪਾਏ ਮਾਸ ਮੋਹ ਮਿਲਿਆ, ਹੱਡ ਚੰਮ ਤਨ ਮਾਸ।

ਕਿਆ ਕੀ ਬਾਣ ਹੈ, ਮਾਸ ਸੋੜ ਬੈਸ ਨਕ ਪਕੜੈ, ਰਾਤੀ ਮਾਨਸ ਖਾਣੈ, ਫੜ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਾਨ ਨਹੀਂ ਸੂਝੈ, ਨਾਨਕ ਅੰਧੇ ਸਿਉਂ ਕਿਆ ਕਹੀਏ, ਕਹੇ ਨਾ ਕਹੇ ਆ ਬੂਝੈ, ਅੰਧਾ ਸੋਏ ਜੇ ਅੰਤ ਕਮਾਵੈ, ਤਿਸ ਰੋ ਤਿਸ ਹਿਰਦੇ ਸਲੋਚਣ ਨਾਹੀ, ਮਾਤ ਪਿਤਾ ਕੀ ਰਕਤਨ ਪੰਨੈ, ਮੱਸੀ ਮਾਸ ਨਾ ਖਾਹੀ, ਇਸਤਰੀ ਪੁਰਖੈ ਜਾਨਸ ਮੈਲਾ, ਉੱਥੇ ਮੰਦ ਕਮਾਹੀ, ਮਾਸੋ ਨਿੰਮੈ ਮਾਸੋ ਜੰਮੈ, ਹਮ ਮਾਸੇ ਕੇ ਭਾਂਡੇ, ਗਿਆਨ ਧਿਆਨਕ ਸੂਝੇ ਨਾਹੀ, ਚਤਰ ਕਹਾਵੇ ਪਾਂਡੇ, ਬਾਹਰ ਕਾ ਮਾਸ ਮੰਦਾ ਸਵਾਮੀ, ਘਰ ਕਾ ਮਾਸ ਚੰਗੇਰਾ, ਜੀ ਜੰਤ ਸਭ ਮਾਸੋ ਹੋਏ, ਜੀਏ ਲਿਆ ਵੈਸੇਰਾ, ਅਪੱਖ ਪੱਖੇ ਪੱਖ ਤਜ ਛੋਡੈ, ਅੰਧ ਗੁਰੂ ਜਨ ਕੇਰਾ, ਮਾਸੋ ਨਿੰਮੈ ਮਾਸੋ ਜੰਮੈ, ਹਮ ਮਾਸੇ ਕੇ ਭਾਂਡੇ, ਗਿਆਨ ਧਿਆਨਕ ਸੂਝੇ ਨਾਹੀ, ਚਤਰ ਕਹਾਵੇ ਪਾਂਡੇ, ਮਾਸ ਪੁਰਾਣੀ ਮਾਸ ਕਤੇਬੀ, ਚਾਹ ਜੁਗ ਮਾਸ ਕਮਾਣਾ, ਜੱਜ ਕਾਜ ਵੀ ਆਹੇ ਸੁਹਾਵੇ, ਉੱਥੇ ਮਾਸ ਸਮਾਣਾ, ਇਸਤਰੀ ਪੁਰਖ ਨਿਪਜੇ ਮਾਸੋ, ਪਾਤਸ਼ਾਹ ਸੁਲਤਾਨਾ, ਜੇ ਉਹ ਦਿਸਕ ਜੇ ਉਹ ਦਿਸੈ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ, ਦਿੰਦਾ ਨਰਕ ਸੁਰਗ ਲੈਂਦੇ, ਦੇਖੋ ਇਹ ਤਿੰਘਾਣਾ, ਆਪ ਨਾ ਬੂਝੈ ਲੋਕ ਬੁਝਾਏ, ਪਾਂਡੇ ਖਰਾ ਸਿਆਣਾ, ਪਾਂਡੇ ਤੂੰ ਜਾਣੇ ਹੀ ਨਾਹੀ, ਕਿੱਥੋਂ ਮਾਸ ਉਪੰਨਾ, ਤੋਏ ਅਹੋ ਅੰਨ ਕੁਮਾਦ ਕੁਪਾਹਾ, ਤੋਏ ਅਹੋ ਤ੍ਰਿਭਵਨ ਗੰਨਾ, ਤੋਆ ਆਖੈ ਹਉ ਬਹੁ ਬਿਦ ਛਾ ਤੋਏ, ਬਹੁਤ ਬੇਕਾਰਾ ਏ ਤੇਰਾ ਸੋੜ, ਹੋਵੇ ਸੰਨਿਆਸੀ ਨਾਨਕ ਹੈ ਵਿਚਾਰਾ, ਪੌੜੀ ਹਉ ਕਿਆ ਆਖਾਂ, ਇੱਕ ਜੀਵ ਤੇਰਾ ਅੰਤ ਨਾ ਕਿਨਹੀ ਪਾਇਆ, ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹੇ ਸਮਾਇਆ, ਇੱਕ ਭਗਵਾ ਵੇਸ ਕਰ ਭਰਮ ਦੇਵ ਸਤਿਗੁ ਕਿਨਹੀ ਨਾ ਪਾਇਆ, ਦੇਹ ਸੰਤਰ ਭਾਵ ਥੱਕੇ ਤੁਧ ਅੰਦਰ ਆਪ ਲੁਕਾਇਆ, ਗੁਰ ਕਾ ਸ਼ਬਦ ਰਤਨ ਹੈ, ਕਰ ਚਾਨਣ ਆਪ ਦਿਖਾਇਆ, ਆਪਣਾ ਆਪ ਛਾਣਿਆ, ਗੁਰਮਤੀ ਸੱਚ ਪਾਇਆ, ਆਵਾ ਗਾਉਣ ਬਜਾਰੀਆ ਬਜਾਰ ਜਨੀ ਰਚਾਇਆ, ਇੱਕ ਥਿਰ ਸੱਚਾ ਸਲਾਹਣਾ, ਜਿਨਮਨ ਸੱਚਾ ਭਾਇਆ, ਸਲੋਕ ਮਹੱਲਾ ਪਹਿਲਾ, ਨਾਨਕ ਮਾਇਆ ਕਰਮ ਬਿਰਖ, ਫਲ ਅੰਮ੍ਰਿਤ ਫਲ ਵਿਸ, ਸਭ ਕਾਰਨ ਕਰਤਾ ਕਰੇ ਜਿਸ ਵਿਖਾਲੇ, ਤਿਸ ਮਹੱਲਾ ਦੂਜਾ, ਨਾਨਕ ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨੀ ਇੰਨੀ ਜਲੀਏ ਨਾ ਵਿਸਾਰਿਆ, ਇੱਕ ਨਾ ਚੱਲੀਆਂ ਨਾਲ ਪੌੜੇ, ਸਿਰ ਸਿਰ ਹੋਏ ਨਵੇੜ, ਹੁਕਮ ਚਲਾਇਆ ਤੇਰੇ ਹੱਥ ਨਵੇੜ, ਤੂੰ ਹੈ ਮਨ ਭਾਇਆ, ਕਾਲ ਚਲਾਏ ਬੰਨ ਕੋਈ ਨਾ ਰੱਖਸੀ, ਜਰ ਜਰਵਾਨਾ ਕੰਨ ਚੜਿਆ ਨੱਚਸੀ, ਸਤਿਗੁਰ ਬੋਇਥ ਬੇੜ, ਸੱਚਾ ਰੱਖਸੀ ਅਗਨ ਪੱਖੇ ਪਰ ਹਾਲ, ਅਨੰਦਨ ਰੱਖ ਭਗਸੀ, ਫਾਥਾ ਚੁਗੇ ਚੋਗ ਹੁਕਮੀ ਫੱਟ ਸੁੱਟ ਸੀ, ਕਰਤਾ ਕਰੇ ਸਹੂਕ ਕੂੜ ਨਕੁੱਟ ਸੀ, ਸਲੋਕ ਮਹੱਲਾ ਪਹਿਲਾ, ਘਰ ਮੈਂ ਕਰ ਦੇਖਾਏ ਦੇਸ ਸਤਿਗੁਰ ਪੁਰਖ ਸਜਾਨ, ਪੰਚ ਸ਼ਬਦ ਤੁਨ ਘਰ ਧੁਨ, ਤੈ ਬਾਜੇ ਸ਼ਬਦ ਨਿਸਾਨ, ਦੀਪ ਲੋਪਾ ਤਾਲ ਤੈ ਖੰਡ ਮੰਡਲ ਹੈਰਾਨ, ਤਾਰ ਗੁਰ ਬਜਿੱਤਰ ਤੇ ਸਾਚ ਤਖਤ ਸੁਲਤਾਨ, ਸੁਖ ਮਨ ਕੇ ਕਰ ਰਾਗ ਸੁਨ, ਸੁਨ ਮੰਡਲ ਲਿਵਲਾਏ, ਅਕਥ ਕਥਾ ਵਿਚਾਰੀਐ ਮਨਸਾ ਮਨੇ ਸਮਾਏ, ਉਲਟ ਕਮਲ ਅੰਮ੍ਰਿਤ ਭਰਿਆ ਏ ਮਨ ਕਤੀ ਨਾ ਜਾਏ, ਇਹ ਮਨ ਕਤਹੂ ਨਾ ਜਾਏ, ਅਜੱਪਾ ਜਾਪ ਨਾ ਵਿਸਰੈ, ਆਦ ਜੁਗਾਦ ਸਮਾਏ ਸਭ ਸਖੀਆ, ਪੰਚੇ ਮਿਲੈ ਗੁਰਮੁਖ ਨਿਜ ਕਰ ਵਾਸ, ਸ਼ਬਦ ਖੋਜੇ ਕਰ ਲਹਿ ਨਾਨਕ ਤਾਂ ਕਾ ਦਾਸ, ਮਹੱਲਾ ਪਹਿਲਾ, ਚਿਲਮਿਲ ਵਿਸਿਆਰ, ਦੁਨੀਆਂ ਫਾਨੀ ਕਲੂਬ ਅਕਲ, ਮਨ ਘੂਰ ਨਾ ਮਾਨੀ, ਮਨ ਗੌਰ ਨਾ ਮਾਨੀ, ਮਨ ਕਮੀਨ ਕਮ ਤਰੀਨ, ਤੂੰ ਦਰਿਆਊ ਖੁਦਾਇਆ, ਏਕ ਚੀਜ਼ ਮੁਝੇ ਦੇ ਅਵਰ ਜ਼ਹਿਰ ਚੀਜ਼ ਨਾ ਪਾਇਆ, ਪੁਰਾਬ ਖਾਮ ਕੁਜੇ ਹਿਕਮਤ ਖੁਦਾਇਆ, ਮਨ ਤੋਂ ਆਨਾ ਤੂੰ ਕੁਦਰਤੀ ਆਇਆ, ਸਗ ਨਾਨਕ ਦੀ ਬਾਨ ਮਸਤਾਨਾ, ਮਸਤਾਨਾ ਨਿਤ ਚੜੇ ਸਵਾਇਆ, ਆਤਸ ਦੁਨੀਆ ਖੁਨਕ ਨਾਮ ਖੁਦਾਇਆ, ਪੌੜੀ ਨਵੀਂ ਮਹੱਲਾ ਪੰਜਵਾ, ਸਭੋ ਵਰਤੇ ਚਲਤ ਚਲਤ ਵਿਖਾਣਿਆ, ਪਾਰਬਨ ਪਰਮੇਸ਼ਰ ਗੁਰਮੁਖ ਜਾਣਿਆ, ਲੱਥੇ ਸਭ ਵਿਕਾਰ ਸ਼ਬਦੀ ਨਿਸਾਣਿਆ, ਸਾਧੂ ਸੰਗ ਉਧਾਰ ਪਏ ਨਿਕਾਣਿਆ, ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ, ਪ੍ਰਗਟ ਪਿਆ ਸੰਸਾਰ ਮਿਹਰ ਸ਼ਾਹ ਵਾਣਿਆ, ਆਪੇ ਬਖਸ਼ ਮਿਲਾਏ ਸਤਿਗੁਰ ਬਾਣਿਆ, ਨਾਨਕ ਲਏ ਮਿਲਾਏ ਖਸਮੇ ਭਾਣਿਆ, ਸਲੋਕ ਮਹੱਲਾ ਪਹਿਲਾ, ਤਨ ਸੁਕਾਗਦ ਕਲਮ ਧਨ।

0: ਆਓ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਅਮ ਸਾਧ ਜਨਾ ਪਗ ਪਰਿਆ ਧਨ ਧਨ ਸਾਧ ਜਨ ਹਰ ਪ੍ਰਭ ਜਾਣੇ ਆ ਮਿਲ ਸਾਧੂ ਪਤ ਤੂੰ ਦਰਿਆ ਮਨੁਆ ਚਲੇ ਚਲੇ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਜਿਉਂ ਜਲ ਤੰਤ ਵਿਸਾਰਿਓ ਜਿਉਂ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸੰਗਤ ਕਰੇ ਖਰਿਆ ਹਰ ਕੇ ਸੰਤ ਸੰਤ ਪਲ ਨੀਕੈ ਮਿਲ ਸੰਤ ਜਨਾ ਮਲ ਲਹੀਆ ਹੋਮੈ ਦੁਰਤ ਗਿਆ ਸਭ ਨੀਕਰ ਜਿਉਂ ਸਾਬੂਨ ਕਾਪੁਰ ਕਰਿਆ ਮਸਤਕ ਲਲਾਟ ਲਿਖਿਆ ਤੁਰ ਠਾਕੁਰ ਗੁਰ ਸਤਿਗੁਰ ਚਰਨ ਉਰ ਧਰਿਆ ਸਭ ਦਾਲ ਦੁੱਖ ਪੰਜ ਪ੍ਰਪਾ ਨਾਨਕ ਨਾਮ ਉਧਰਿਆ ਕਾਨਣਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗਰੇਨ ਹਰ ਹਰ ਕਥਾ ਸੁਨੀ ਮਲ ਸੰਗਤ ਮਨ ਕੋਰਾ ਹਰੰਗ ਭੇਨ ਰਹਾਉ ਅਮ ਚਿਤ ਚੇਤਨਾ ਜਾਣੇ ਗਤ ਮਿਤ ਗੁਰ ਕੈ ਗੁਰ ਕੀ ਹੈ ਸੁਚਿਤ ਤੇਨ ਪ੍ਰਦੀਨ ਦਿਆਲ ਕਿਉਂਗੀ ਕਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲੇ ਮਲ ਪ੍ਰੀਤਮ ਘੱਟ ਦੇਵੋ ਹੀਰਾ ਤੇਨ ਹਰ ਕੇ ਸੰਤ ਮਿਲੇ ਹਰ ਮਿਲਿਆ ਮਕੀ ਅਪੇਨ ਹਰ ਕੇ ਜਨ ਤੁਮ ਜਾ ਕਹੀ ਹੈ ਜਨ ਮਿਲਿਆ ਪਾਤਰ ਸੇ ਜਨ ਕੀ ਮੈਂ ਸਾ ਕੋਈ ਤੁਮ ਹਰ ਹਰ ਕੇਨ ਹਾ ਤੁਮ ਹਰ ਸਾ ਵੱਡੇ ਪ੍ਰਭ ਸਵਾਮੀ ਜਾਰੇ ਰਾਜ ਦੇ ਨਾਨਕ ਹੋ ਦੇਵ ਧਾਰੋ ਲਤਵਾਕਰ ਹਰ ਲੇਨ ਕਾਰਣਾ ਮੁਲਾ ਚੌਥਾ ਜਪ ਮਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤਮ ਲਗਾਨੀ ਵਿੱਚੇ ਗਰੀ ਉਦਾਸ ਰਹਾਉ ਹਮਰ ਹਿਰਦੇ ਜਪਿਓ ਨਾਮ ਨਰ ਪ੍ਰਭ ਕਿਰਪਾ ਕਰੀ ਕਿਰਪਾਸ ਅਣਤ ਪਿਆ ਮਨ ਬਿਕਸਿਆ ਉਦਮ ਪਏ ਮਿਲਨ ਕੀ ਆਸ ਹਮ ਹਰ ਸਵਾਮੀ ਪ੍ਰੀਤ ਲਗਾਏ ਜਿਤਨੇ ਸਾਸ ਲਈ ਹਮ ਗ੍ਰਾਸ ਕਲਪਕ ਦੈਨ ਪਏ ਖਨ ਪੀਤ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਕਰਮ ਕਿਆ ਕਰਮ ਕਮਾਵੈ ਮੂਰਖ ਮੁਖ ਦੇ ਰੱਖੇ ਪ੍ਰਭਤਾਸ ਨਿਆਰੇ ਪਾਤਰ ਪਾਏ ਸਤਸੰਗਤ ਮਿਲੇ ਤਰੀ ਤਰਾਸ ਜਤਿਸ਼ਟ ਕਰੀ ਜਗਦੀਸ਼ ਸਹੀ ਸਭ ਊਚ ਹਮ ਨੀਚ ਕਿਆਸ ਅਮਰੇ ਅਵਗੁਣ ਸੰਗ ਗੁਰ ਮਿੱਟੇ ਜਨ ਨਾਨਕ ਮਿਲ ਲਈਏ ਪ੍ਰਭਾਸ ਕਾਨੜਾ ਮਹੱਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰ ਜਗਦੀਸ਼ਾ ਤੁਰਮ ਦੂਜਾ ਭਾਓ ਕੇ ਸਭ ਚਾਕ ਰਹਾਓ ਨਾਨਾ ਰੂਪ ਰੰਗ ਹਰ ਕੇਰੇ ਕਟ ਕਰ ਰਾਮ ਰਿਓ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਹ ਘਰ ਗਏ ਵਿਖਿਆ ਕੇ ਤਾਕ ਸੰਜਣਾ ਕੀ ਬਹੁਤ ਬਹੁਤ ਸੁਭਾਜ ਧਾਰਿਓ ਹਰਸ ਕਿਰਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਕਉ ਦੇਖ ਬਿਸ਼ਰਾਕ ਹਰ ਕੇ ਸੰਜਣਾ ਮੈਂ ਹਰ ਹਰ ਤੇ ਜਨ ਉਤਮ ਜਨਕ ਜਨਾ ਕਾ ਜਨ ਹਰ ਤਿਨ ਹਰ ਹਿਰਦੇ ਵਾਸ ਵਸਾਨੀ ਛੂਟ ਗਈ ਮੁਸਕੀ ਮੁਸਕਾਕ ਤੁਮਰੇ ਤੋਂ ਜਨ ਤੁਮ ਹੀ ਪ੍ਰਭ ਕੀ ਹੈ ਹਰ ਆਕ ਦਿਓ ਆਪਣਾ ਆਕ ਜਨ ਨਾਨਕੇ ਸਖਾ ਹਰ ਭਾਈ ਮਤ ਬੰਦ ਮਰਸਾ ਕਰਨ ਮਲਪ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪਚੀਤ ਹਰ ਹਰ ਵਸਤ ਮਾਇਆ ਗ੍ਰਹਿ ਗੜਵੇਰੀ ਵੇੜੀ ਗੁਰ ਕੇ ਸ਼ਬਦ ਲਿਓ ਗੁਰਚੀਤ ਗੜਚੀਤਾ ਰਹਾਉ ਮਿਥਿਆ ਪਰਮ ਪਰਮ ਹੈ ਮਿਥਿਆ ਪਰਮ ਪਰਮ ਬਹੁ ਬ੍ਰਹਮਿਆ ਲੁਭਦੋ ਪੁੱਤਰ ਕਲਤਰ ਮੋ ਪ੍ਰੀਤ ਜੈਸੇ ਤਰਵ ਕੀ ਕਸ਼ਤਾ ਕਸ਼ ਜੈਸੇ ਤਰਵਰ ਕੀ ਤੁਸ਼ ਛਾਇਆ ਖਿਨ ਮੈਂ ਬਿਨਸ ਜਾਏ ਦੇਹ ਭੀਤ ਹਮਰੇ ਪ੍ਰਾਣ ਪ੍ਰੀਤਮ ਜਨ ਉੱਤਮ ਜਨ ਮਿਲਿਆ ਮਨ ਹੋਏ ਪ੍ਰਤੀਤ ਪਰਚੇ ਰਾਮ ਰਵਿਆ ਘੱਟ ਅੰਤਰ ਅਸਤੁਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਾਨੀ ਕੇ ਜਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਦੇ ਹਰ ਰੰਗ ਲਹੀ ਨਾ ਉਤਰੇ ਕਬਹੂ ਹਰ ਹਰ ਜਾਏ ਮਿਲਿਆ ਪ੍ਰੀਤ ਹਮ ਬਹੁ ਪਾਪ ਕੀ ਅਪਰਾਧੀ ਤੀਤ ਹਰ ਹਰ ਨਾਮ ਦੇ ਜਨ ਨਾਨਕ ਪਤਨੀਤਾ ਚਾਨਣਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਜਗਨਾਸ਼ ਘੂਮ ਗੇਰ ਪਰੇ ਮਾਇਆ ਸਤਪੁਰ ਕਾਟ ਲਈ ਹਦੇ ਹਾਥ ਰਹਾਉ ਸਵਾਮੀ ਅਭੈ ਜਨ ਨਰ ਤੁਮ ਰਾਖ ਲਿਓ ਹਮ ਪਾਪੀ ਪਾਥ ਕੋ ਵਿਖਿਆ ਲੋ ਤੈ ਕਾਸ਼ਟ ਲੋ ਤਰੇ ਸੰਸਾਤ ਤੂੰ ਵੜ ਪੁਰਖ ਵੜ ਗੁਮ ਗੋਚਰਮ ਪਰੇ ਪਾਈ ਨਹੀਂ ਹਾਥ ਤੂੰ ਪਰੇ ਪਰੇ ਪ੍ਰਭ ਸਵਾਮੀ ਤੂੰ ਆਪਿਣ ਜਾਨੇ ਆਪ ਜਗਨਾਥ ਅਧਿਸ਼ਟ ਗੋਚ ਨਾਮ ਧਿਆਏ ਸਤਸੰਗਤ ਮਿਲ ਸਾਧੂ ਪਾਤ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਕਥ ਅਕਥ ਕਥਕਾਥ ਮਰੇ ਪ੍ਰਭ ਜਗਦੀਸ਼ ਕੁਸਾਈ ਹਮਰਾ ਲਿਓ ਜਗਨਾਥ ਜਾਨਕ ਦਾਸ ਦਾਸ ਦਾਸਨ ਕੋਵਰੋ ਕਰੋ ਕਿਰਪਾ ਰੱਖੋ ਜਨ ਸਾਥ ਕਾਨੜਾ ਮਹੱਲਾ ਚੌਥਾ ਪੜਤਾਲ ਕਰ ਪੰਜਵਾ ਇੱਕ ਓਂਕਾਰ ਪ੍ਰਸਾਦ ਮਨ ਜਾਪੂ ਰਾਮ ਗੋਪਾਲ ਰਤਨਜੀ ਵਿਰਲਾਲ ਗੁਰਮੁਖ ਟਕਸਾਲ ਹਰ ਹੋ ਹੋ ਕਿਰਪਾਲ ਰਹਾਉ ਤੁਮਰੇ ਗੁਣਗਮ ਗੁਚਰ ਇੱਕ ਜੀ ਕਿਆ ਕਥੇ ਵਿਚਾਰੀ ਰਾਮ ਰਾਮ ਰਾਮ ਰਾਮ ਲਾਲ ਤੁਮਰੀ ਜੀ ਅਕਥ ਕਥਾ ਤੂੰ ਤੂੰ ਤੂੰ ਹੀ ਜਾਣੈ ਹਰ ਹੋ ਹਉ ਹਰ ਹਰ ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ ਅਮਰੇ ਹਰ ਪ੍ਰਾਣ ਸਕਾਰ ਮੀਤਾ ਮੇਰੇ ਮਨ ਧਨ ਜੀ ਹਰ ਹਰੇ ਹਰੇ ਹਰ ਰਾਮ ਨਾਮ ਤਨ ਮਾਲ ਜਾਂ ਕੋ ਭਾਗਤ ਨੀ ਲਿਓ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤਿ ਹੋਂ ਬਲ ਬਲੇ ਓਂ ਬਲ ਬਲੇ ਜਨ ਨਾਨਕ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ ਅਨੜੇ ਮਲਾ ਚੌਥਾ ਹਰ ਗੁਣ ਗਾਵੂ ਜਗਦੀਸ਼ ਏਕੇ ਜੀ ਕੀ ਚੇਲਕ ਪੀਸ ਜਪ ਹਰ ਹਰ ਸ਼ਬਦ ਚ ਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਸਵਾਮੀ ਹਮਲਾਏ ਹਰ ਸੇਵਾ ਹਰ ਜਪ ਜਪੈ ਹਰ ਜਪ ਜਪੈ ਜਪ ਜਪ ਜਗਦੀਸ਼ ਤੁਮ ਰਹਿ ਜਨ ਰਾਮ ਜਪੇ ਤੇ ਉਤਮ ਤਿਨ ਕਹੋ ਘੁੰਮ ਘੁਮੈ ਘੁੰਮ ਘੁੰਮ ਜੀਸ ਤੁਮ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੈ ਸੋ ਕਰੈ ਜੈ ਤੁਧ ਪਵੀ ਸਜਨ ਨਾਨਕ ਅੰਮ੍ਰਿਤ ਪੀਆ ਕਰਮ ਧੰਨ ਧੰਨ ਧੰਨ ਧੰਨ ਧੰਨ ਗੁਰੂ ਸਾਹਿਬ ਈਸਾ ਕਾਨੜਾ ਮਹੱਲਾ ਚੌਥਾ ਭਜ ਰਾਮ ਮੋਹਨ ਮਨ ਰਾਮ ਜਿਸ ਰੂਪ ਨਰੇਕ ਬੜਾਮ ਸਤਸੰਗਤ ਮਿਲ ਭਜ ਰਾਮ ਵੱਡ ਹੋ ਹੋ ਭਾਗ ਮਥਾਮ ਰਹਾਉ ਹਰ ਪ੍ਰੀਤਮ ਉਪਦੇਸ਼ ਜਿਤ ਗ੍ਰਹਿ ਮੰਦਰ ਰਹਾਉ ਜਿਤ ਗ੍ਰਹਿ ਮੰਦਰ ਹਰ ਹੋਤ ਸਾ ਜਾਸ ਤਿਤ ਕਰ ਅਣਦੋ ਆਨੰਦ ਭਜ ਰਾਮ ਰਾਮ ਰਾਮ ਰਾਮ ਨਾਮ ਗੁਣ ਗਾਵੋ ਹਰ ਪ੍ਰੀਤਮ ਉਪਦੇਸ਼ ਗੁਰੂ ਗੌਰ ਸਤਿਗੁਰਾ ਸੁਖ ਹੋਤ ਹਰ ਹਰੇ ਹਰੇ ਭਜ ਰਾਮ ਰਾਮ ਰਾਮ ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ ਤੂੰ ਤੂੰ ਰਾਮ ਰਾਮ ਰਾਮ ਜਨ ਨਾਨਕ ਸਰਨਾਗਤੀ ਦੇਵ ਭਗ ਗੁਰਮਤੀ ਭਜ ਰਾਮ ਰਾਮ ਰਾਮ ਕਾਨੜਾ ਮਹੱਲਾ ਚੌਥਾ ਸਤਿਗੁਰ ਚਾਟੋ ਪਗ ਚਾਟ ਜਿਤ ਮਿਲ ਹਰ ਪਾਦਰ ਪਾਟ ਭਜ ਹਰ ਰਸ ਰਸ ਹਰ ਗਾਟ ਹਰ ਹੋ ਹੋ ਲਿਖੇ ਲਾਟ ਰਹਾਉ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਤਾਰ ਸਤ ਜੋਗਿਆ ਕਰ ਜਟਾ ਜੱਟ ਕਰ ਜੱਟ ਜਟਾ ਜੱਟ ਜਾਟ ਕਰ ਭੇਖ ਨ ਪਾਈਏ ਹਰ ਬ੍ਰਹਮ ਜੋਗ ਜੋਗ ਹਰ ਪਾਈਏ ਸਤਸੰਗਤੀ ਉਪਦੇਸ਼ ਗੁਰੂ ਗੁਰਸੰਤ ਜਨਾ ਖੋਲ ਖੋਲ ਕਪਾਟ ਤੂੰ ਪਰੰਪਰ ਸਵਾਮੀ ਅਤ ਅਗਾਹ ਤੂੰ ਭਰਪੂਰ ਰਿਹਾ ਜਲ ਥਲੇ ਹਰ ਇੱਕੋ ਇੱਕ ਹਰ ਇੱਕ ਇੱਕੋ ਇੱਕ ਏਕੇ ਹਰਥਾਟ ਤੂੰ ਜਾਣੇ ਸਭ ਵਿਦ ਬੂਝੇ ਆਪੇ ਜਨ ਨਾਨਕੇ ਪ੍ਰਭ ਘੱਟ ਘਟੇ ਘੱਟ ਘਟੇ ਘੱਟ ਹਰ ਘਾਟ ਕਰਨ ਮਲਾ ਚੌਥਾ ਜਪ ਮਨ ਗੋਬਿੰਦ ਮਾਧੂ ਹਰ ਹਰ ਗਮ ਗਾਦੂ ਮਤ ਗੁਰਮਤ ਹਰ ਪ੍ਰਹਲਾਦੂ ਤੂੰ ਰੋਹੋ ਹੋ ਲਿਖ ਲਾਦੂ ਰਹਾਉ ਬਿਕ ਮਾਇਆ ਸੰਚ ਬਹੁ ਚਤੇ ਵਿਕਾਰ ਸੁਖ ਪਾਈਅਰ ਸੰਤ ਸੰਗਤੀ ਮਿਲ ਗੁਰ ਸਾਧੂ ਜਿਉਂ ਛੋਹੇ ਪਾਰਸ ਮਨੂਰ ਭੈ ਕੰਚਨ ਤੇ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧਾਦੂ ਜੋ ਕਾਸ਼ਟ ਸੰਗ ਲੋਹਾ ਬਹੁ ਧਰਤਾ ਤੂੰ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰ ਗੁਰ ਸਾਧੂ ਚਰਨ ਚਾਰ ਵਰਨ ਚਾਰ ਅਸਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪ ਤਰੇ ਕੁਲ ਸਗਲ ਤਰਾਦੂ ਕਾਨੜਾ ਮਹੱਲਾ ਚੌਥਾ ਹਰ ਜਸ ਗਾਵੋ ਭਗਵਾਨ ਜਸ ਗਾਵਤ ਆਪਾ ਪਲਹਾਨ ਮਤ ਗੁਰਮਤ ਜਸ ਸੁਨ ਕਾਨ ਹਰ ਹੋ ਹੋ ਕਿਰਪਾਨ ਰਹਾਉ ਤੇਰੇ ਜਨ ਧਿਆਵੈ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਪਾਵੇ ਜਪ ਹਰ ਹਰ ਨਾਮ ਨਿਦਾਨ ਉਸਤਤ ਕਰੈ ਪ੍ਰਭ ਤੇਰੀ ਆਮਿਲ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ਜਿਨ ਕਹਿ ਹਿਰਦੈ ਤੂੰ ਸਵਾਮੀ ਤੇ ਸੁਖ ਫਲ ਪਾਵੇ ਤੇ ਤਰੇ ਭਾਉ ਸਿੱਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੇ ਹਮ ਲਾਏ ਹਰਿ ਜਨ ਨਾਨਕ ਕਹਿ ਹਰ ਤੂੰ ਤੂੰ ਤੂੰ ਤੂੰ ਭਗਵਾਨ ਕਾਨੜਾ ਮਹੱਲਾ ਪੰਜਵਾਂ ਕਰ ਦੂਜਾ ਕੂਨ ਕਾਸਤ ਗੁਰ ਪ੍ਰਸਾਦ ਗਾਇਆ ਗੁਣ ਗੋਪਾਲ ਕਿਰਪਾ ਨਿਤ ਦੁਖਦਾਰਨ ਗੁਸਕਦਾਤੇ ਸਤਿਗੁਰੂ ਜਾ ਕੋ ਭੇਟ ਹੋਏ ਸਗਲ ਸਿੱਧਾ ਰਹਾਉ ਸਿਮਰਤ ਨਾਮ ਨੇ ਸਧਾਰੇ ਕੋਟ ਪਰਾਦੀ ਖਿਨ ਮੈਂ ਤਾਰੇ ਜਾ ਕੋ ਚਿਤ ਆਵੈ ਗੁਰ ਆਪਣਾ ਤਾਂ ਕੋ ਦੁਖ ਨਾ ਤਿਲ ਸੁਪਨਾ ਜਾ ਕੋ ਸਤਿਗੁਰ ਆਪਣੇ ਰਾਖੈ ਸੋ ਜਨ ਹਰ ਜਸ ਰਸਨਾ ਚੱਖੈ ਸੋ ਜਨ ਹਰ ਰਸ ਰਸਨਾ ਚੱਖੈ ਕਉ ਨਾਨਕ ਗੁਰਕੀਨੀ ਮਇਆ ਹਲਤ ਪਲਤ ਮਕੁਦਲ ਭਇਆ ਕਾਨੜਾ ਮਹੱਲਾ ਪੰਜਵਾਂ ਰਾਧੋ ਦੂਜੇ ਸਵਾਮੀ ਆਪਣੇ ਉੜਤ ਬੈ ਸੋ ਜਾਗਤ ਸਾਸ ਹਰ ਜਪਣੈ ਰਹਾਉ ਤਾਂ ਕੈ ਹਿਰਦੇ ਬਸਿਓ ਨਾਮ ਜਾਂ ਕੋ ਸਵਾਮੀ ਕੀਨੋ ਦਾਨ ਤਾਕੈ ਹਿਰਦੈ ਜਾਈ ਸਾਂਤ ਠਾਕੁਰ ਭੇਟੇ ਗੁਰ ਬਜਨਾਤੈ ਸਰਬ ਕਲਾਸ ਹੋਈ ਪ੍ਰਵੀ ਨਾਮ ਉਤਰ ਜਾਂ ਕੋ ਗੁਰਦੀਨ ਕਉ ਨੰਕ ਤਾਂ ਕੇ ਬਲ ਜਾਓ ਕਲ ਜੁੰਗ ਪਾਇਆ ਜਨਾਉ ਕਾਨੜਾ ਮਹੱਲਾ ਪੰਜਵਾਂ ਕੀਰਤ ਪ੍ਰਭ ਕੀ ਗਾਉਪੁਰੀ ਰਸਨਾ ਅਨਕ ਬਾਰ ਕਰ ਬੰਧਨ ਸੰਤਨ ਊਹਾਂ ਚਰਨ ਗੁੰਜੀ ਕੇ ਬਸਨਾ ਰਹਾਉ ਅਨਕ ਪਦ ਕਰ ਦੁਆਰ ਨ ਪਾਵੋ ਕਿਰਪਾਲਤਾ ਹਰ ਹਰ ਤਿਆਵ ਕੂੜ ਕਰਮ ਕਰਦੀ ਨ ਸੋਧਾ ਸਤ ਸੰਗਤ ਮਲਨ ਮੈਂ ਮਨ ਪ੍ਰਬੋਧਾ ਤਿਸ ਨ ਬੁਝੀ ਬਰੰਗ ਮਾਇਆ ਨਾਮ ਲੇ ਸਰਬ ਸੁਖ ਪਾਇਆ ਪਾਰ ਬ੍ਰਹਮ ਜੋ ਭੈ ਦਿਆਲ ਕਉ ਨੰਕ ਤੋ ਚਟੇ ਸਟੇ ਸੰਜਾਲ ਕਾਨੜਾ ਮਹੱਲਾ ਪੰਜਵਾਂ ਸੀ ਮਾਂ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੀ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕਮਲ ਕੁਸਲ ਜਿਉ ਪ੍ਰਭ ਜਿਉ ਕਰਨਾ ਹੋ ਸਰਬ ਹੋਤ ਇਹ ਦੁਰਲਭ ਦੇਹ ਜਾਂ ਕੋ ਸਤਿਗੁਰੂ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸੇ ਦੁਖ ਡੇਰਾ ਜਾਂ ਕੇ ਹਿਰਦੇ ਵਸੇ ਗੁਰੂ ਪੈਰਾ ਸਾਧ ਸੰਗ ਰੰਗ ਪ੍ਰਭ ਧਿਆ ਕਉ ਨੰਗ ਦਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਵਾਂ ਭਗਤਾ ਭਗਤ ਭਗਤਨ ਹੂੰ ਬਣ ਆਈ ਤਨ ਮਨ ਗਲਤ ਭੇ ਠਾਕੁਰ ਸੁ ਆਪਣ ਲਈਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੇ ਉਦਰੇ ਬਸੇ ਜਹ ਚੀਤਾ ਵੇਖੇ ਵਿੰਜਨ ਪੁਰਸ਼ਨ ਹਾਰੇ ਜੇ ਭੋਜਨ ਕੀਨ ਤੇ ਤ੍ਰਿਪਤਾਰੇ ਅਨਕ ਸਵਾ ਕਾਸ਼ੇ ਭਗਤਾਰੀ ਜੈਸੋ ਸਾ ਤੈਸੋ ਦੁਸ਼ਟਾਰੀ ਕਨ ਕਾਵਨ ਸਗੁਲ ਜੰਜਾਰ ਨਾਨਕ ਦਾਸ ਚ ਕਰਨੀ ਸਾਰ ਕਾਨੜਾ ਮਹੱਲਾ ਪੰਜਵਾਂ ਤੇਰੋ ਜਨ ਹਰ ਜਸ ਸਨ ਸੁਨਤ ਮਾਹਿਓ ਰਹਾਓ ਮਨੇ ਪ੍ਰਗਾ ਪੇਖ ਪ੍ਰਭ ਕੀ ਸੋਭਾ ਜਾਤ ਕਤ ਪੇਖੋ ਆਇਓ ਸਭ ਤੇ ਪਰੇ ਪਰੇ ਤੇ ਉੱਚਾ ਗਹਿਰੰਗ ਵੀਰ ਅਥਾਇਓ ਉਤਪੋਤ ਮਿਲਿਓ ਭਗਤਨ ਕੋ ਜਨ ਸਿਉ ਪਰਦਾ ਲਾਹਿਓ ਗੁਰੂ ਕੋ ਪ੍ਰਸਾਦ ਗਾਵੇ ਗੁਣ ਨਾਨਕ ਸਹਿ ਸਮਾਧ ਸਮਾਇਓ ਕਰਣਾ ਮੱਲਾ ਪੰਜਵਾਂ ਸੰਤਨ ਪੈ ਆਪ ਉਧਾਰਨ ਆਇਓ ਰਹੋ ਰਹਾਓ ਦਰਸ਼ਨ ਪੀੜ ਹੋਤ ਪਨੀਤਾ ਹਰ ਹਰ ਮੰਤੜ ਵਰਾਇਓ ਕਾਟੇ ਰੂਪ ਪੈ ਨਿਰਮਲ ਹਰ ਹਰ ਔਖਤ ਲਾ ਖਾਇਓ ਆਸਤੁਤ ਪੈ ਵਸੇ ਸੁਖਤਾਨਾ ਬਹੁਰ ਨਕ ਤੂੰ ਧਾਇਓ ਸੰਤ ਪ੍ਰਸਾਦ ਤਰੇ ਕੁਲ ਲੋਗਾ ਨਾਨਕ ਲਿਪਤ ਨਾ ਨਾਨਕ ਲਿਪਤ ਨਾ ਮਾਇਓ ਕਾਨੜਾ ਮਹੱਲਾ ਪੰਜਵਾਂ ਬਿਸਰ ਗਈ
1: ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਤਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸੁਮਤ ਸਾਧੂ ਤੇ ਪਾਈ ਸਭ ਮੈਂ ਰਵ ਰਹੇ ਪ੍ਰਭ ਕਹਿ ਪੇਕ ਦੇਖ ਨਾਨਕ ਬਿਕਸਾਈ ਕਾਨੜਾ ਮਹੱਲਾ ਪੰਜਵਾਂ ਠਾਕੁਰ ਜੀ ਉਤਾਰੋ ਪਰਨਾ ਮਨ ਮਹੱਤ ਮਾਰੇ ਉੱਪਰ ਤੁਮਰੀ ਓਟ ਤੁਮਾਰੀ ਸ਼ਰਨ ਰਹਾਓ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਦਰ ਧਰਨਾ ਤੁਮਰੋ ਬਾਲੂ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮੈਂ ਸੁਖ ਪਾਵ ਹੋ ਕਿਰਪਾਲਤਾ ਭੋਜਲ ਧਰਨਾ ਪੈ ਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਸ਼ਰਨਾ ਕਨੜਾ ਮਹੱਲਾ ਪੰਜਵਾ ਸਾਧ ਸ਼ਰਨ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਣੀ ਭਿਖੀ ਸੁਪਨਾ ਨਾਮ ਮੰਤਰ ਸਤਿਗੁਰੂ ਦ੍ਰਿੜਾਇਆ ਰਹਾਉ ਨੇ ਤਨ ਰਾਜ ਜੋਗਨ ਤੁਹਾਨੂੰ ਬਹੁਤ ਬਹੁਤ ਪ੍ਰਤਾਇਆ ਸੁਖ ਪਾਇਆ ਤ੍ਰਿਸ਼ਨਾ ਸਭ ਬੁਝੀ ਹੈ ਸ਼ਾਂਤ ਪਾਈ ਗੁਣ ਗਾਇਆ ਬਿਨ ਪੂਜੇ ਪਸ਼ੂ ਕੇ ਨਿਆਈ ਭ੍ਰਮ ਹੋਇਓ ਵਿਆਪਿਓ ਮਾਇਆ ਸਾਸਨ ਜਮੇ ਵਿਰੀ ਕਾਟੀ ਨਾਮ ਸਹਿਜ ਸਮਾਇਆ ਕਰਨ ਮਹੱਲਾ ਪੰਜਵਾ ਹਰ ਕੇ ਚਰਨ ਹਿਰਦੈ ਗਾਈ ਸ਼ੀਤਲਾ ਸੁਖ ਸ਼ਾਂਤ ਮੂਰ ਸਿਮਰ ਸਿਮਰ ਨਿਤ ਧਿਆਇ ਰਹਾਉ ਸਗਲਾ ਸੁਤ ਪੂਰਨ ਕੋਟ ਜਨਮ ਦੁਖ ਜਾਇ ਪੁੰਨ ਦਾਨੋ ਨੀ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾ ਮਿਟੇ ਨਾਨਕ ਬਾਹੁੜ ਕਾਲ ਨ ਖਾਏ ਕਨੜਾ ਮਹੱਲਾ ਪੰਜਵਾ ਖਰਤੀ ਜਤ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਕਥੀਏ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮਜੋਤ ਪਰਮੇਸ਼ੁਰ ਸਿਮਰਤ ਪਾਈਐ ਮਾਨ ਰਹਾਉ ਆਵ ਜਾਤ ਰਹੇ ਸਾਮ ਨਾ ਸਿਮਰ ਸਾਧੂ ਸੰਗ ਪਤਿਤ ਪੁਨੀਤ ਹੋਏ ਕਹਿਣ ਭੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥਾ ਸੁਣੈ ਹਰ ਕੀਰਤਨ ਤਾਂ ਕਿ ਦੁਰਮਤ ਨਾ ਆਸ਼ੂ ਸਗਲ ਮਨੋਤ ਭਾਵੈ ਨਾਨ ਪੂਰਨ ਹੋਵੈ ਆਸ਼ੂ ਕਨੜਾ ਮਹੱਲਾ ਪੰਜਵਾ ਸਤ ਸੰਗਤ ਨਿਤ ਹਰ ਕੋ ਨਾਮ ਸੰਸਾਈ ਜੀ ਕੈ ਕਾਮ ਰਹਾਉ ਸੰਤਰੇ ਮਤ ਮੰਜਨ ਕਰੈ ਜਨਮ ਜਨਮ ਕੇ ਕਿਲ ਬਖਾਟਾਏ ਸੰਜਨਾ ਕੀ ਉੱਚੀ ਬਾਣੀ ਸਿਮ ਸਿਮ ਤਰੇ ਨਾਨਕ ਪ੍ਰਾਨੀ ਕਾਨੜਾ ਮਹੱਲਾ ਪੰਜਵਾਂ ਸਾਧੂ ਹਰ ਹਰੀ ਗੁਣ ਗਾਏ ਮਨ ਨਾਨ ਮਾਨ ਧਾਨ ਧਾਨ ਪ੍ਰਾਣ ਪ੍ਰਭ ਤੇ ਪ੍ਰਭ ਕੇ ਬਿਸਰ ਦੁੱਖ ਜਾਇ ਰਾਹੀ ਤੁਤ ਕਹਾਂ ਲੁਭਾਵ ਸਿਉ ਮਨ ਲਾਈ ਮਹਾਂ ਪਵਿੱਤਰ ਸੰਤ ਆਸੁਨ ਮਿਲ ਸੰਗ ਬਿੰਦਿਆਈ ਸਗਲ ਤਿਆਗ ਸ਼ਰਨ ਆਈ ਉਹ ਨਾਨਕ ਲਿਓ ਮਿਲਾਏ ਕਨੜਾ ਮਹੱਲਾ ਪੰਜਵਾਂ ਭੇਕ ਭੇਕ ਬਿਕਸਾਉ ਸਾਜਨ ਪ੍ਰਭ ਆਪਣਾਏ ਕਾਂਤ ਰਾਵ ਆਨੰਦਾ ਸੁਖ ਸਹਿਜ ਮੂਰਤ ਤਸਾਂ ਨਾਹੀ ਭਾਂਤ ਸਿਮਰਤ ਇੱਕ ਵਾਰ ਹਰ ਹਰ ਮਿਟਕੋਟ ਕਸਮ ਜਾਂਤ ਗੁੰਡ ਮਾਂਤ ਦੁਖ ਨਾ ਸਹਿਰਦ ਭਿਆਂਤ ਸ਼ਾਂਤ ਅੰਮ੍ਰਿਤ ਰਸ ਪੀਉ ਨਾ ਰਸਨ ਨਾਨਕ ਹਰ ਰੰਗ ਰਾਵਤ ਕਨੜਾ ਮਹੱਲਾ ਪੰਜਵਾਂ ਸਾਜਨਾ ਸੰਤ ਆਓ ਮੇਰੇ ਰਹੋ ਆਨੰਦ ਗੁਣ ਗਾਏ ਮੰਗਲ ਕਾਸ ਮੱਲਾ ਮਿਟ ਜਾਏ ਪਰੇ ਰਹਿ ਸੰਚਰਨ ਧਰੋ ਮਾਥਾ ਹੈ ਚਾਂਦ ਨਗਰੇ ਹੋਏ ਅੰਧੇਰ ਸੰਤ ਪ੍ਰਸਾਦ ਕਮਲ ਬਿਕਸੈ ਗੋਨ ਭਜੋ ਪੇਖ ਨੀਰ ਪ੍ਰਭ ਕਿਰਪਾ ਤੇ ਸੰਤ ਪਾਈ ਵਾਰ ਵਾਰ ਨਾਨਕੋ ਬੇਰਾਏ ਕਨੜਾ ਮਹੱਲਾ ਪੰਜਵਾਂ ਚਰਨ ਸ਼ਰਨ ਗੋਪਾਲ ਤੇਰੀ ਮੋਹ ਮਾਨ ਤੋ ਭਰਮ ਰਾਗ ਲੀਜੈ ਘਟ ਬੇਰੀ ਰਾਉ ਬੂਟ ਸੰਸਾਰ ਸਾਗਰ ਉਦਰ ਹਰ ਸਿਮਰ ਰਤਨਾਗਰ ਸ਼ੀਤਲਾ ਹਰ ਨਾਮ ਤੇਰਾ ਪੂਰਨ ਠਾਕੁਰ ਕਾ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਤ ਪਥ ਤੋ ਉਧਾਰਨ ਕੋਟ ਜਨਮ ਦੁਖ ਕਾਰ ਪਾਇਓ ਸੁਖੀ ਨਾਨ ਗੁਰੂ ਨਾਮ ਦ੍ਰਿੜਾਇਓ ਕਨੜਾ ਮਹੱਲਾ ਪੰਜਵਾਂ ਤਾਨੋ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਇਆ ਮੇਰੇ ਪੂਰਨ ਬਰਭਾਗੀ ਰਾਉ ਮੋਹ ਨਾਥ ਦਾ ਜਨ ਤੇਰਾ ਅਵਰੋ ਸਗਲੀ ਮੋਹ ਤਿਆਗੀ ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਜਨ ਮਿਲ ਸੋ ਜਾਗੀ ਤੂੰ ਥਾਹੂੰ ਅਤ ਵੱਡੋ ਸੁਆਮੀ ਕਿਰਪਾ ਸਿੰਧ ਪੂਰਤ ਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੇ ਮਸਤਕ ਆਨ ਧਰਿਓ ਪ੍ਰਭ ਪਾਗੀ ਕਨੜਾ ਮਹੱਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ ਜੋ ਜਾਣੈ ਤੋ ਤਾਰ ਸੁਆਮੀ ਰਾਉ ਤੂੰ ਸਿਮਰਾ ਸ਼ਰਨ ਯੋਗ ਤੂੰ ਰਾਖੇ ਆਪਣੀ ਕਲਤਾਰ ਜਾਪ ਤੇ ਨੀਮ ਸੱਚ ਪ੍ਰਸੰਜਮ ਨਾਹੀ ਅਨਵਿਧੇ ਛੁਟਕਾਰ ਕਰਤ ਘੋਰ ਅੰਤ ਕਾਢੋ ਪ੍ਰਭ ਨਾਨਕ ਨਦਰ ਨਿਹਾਰ ਕਨੜਾ ਮਹੱਲਾ ਪੰਜਵਾਂ ਕਰਤਾ ਉਦਾਇ ਕੋ ਅੰਕਾਰ ਸਤਿਗੁਰੂ ਪ੍ਰਸਾਦ ਨਾਰਾਇਣ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆ ਮੁਕਤ ਮੋਹਿ ਤਾਰ ਰਾਉ ਕਵਨ ਕਵਨ ਕਵਨ ਗੁਣ ਕਹੀਏ ਅੰਤ ਨਹੀਂ ਕਾਸ਼ ਪਾਰ ਲਾਖ ਲਾ ਲਾ ਕਈ ਕੋ ਰਖੋ ਹੈ ਐਸੋ ਵਿਚਾਰੈ ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰ ਹੈ ਕਉ ਨਾਨ ਸੰਤਨ ਰਾਸ ਆਈ ਹੈ ਜੋ ਚਾਹ ਗੂੰਗਾ ਮੁਸ਼ਕਾਰ ਹੈ ਕਾਨੜਾ ਮਹਲਾ ਪੰਜੋ ਨਾ ਜਾਨੀ ਸੰਤਨ ਪ੍ਰਭ ਨਿਆਨ ਪੂਜਨੀ ਸਾਹਿਬ ਭਿਕਸ ਮਾਨੋ ਮੁਖ ਬਖਨੋ ਮਨ ਮਾਨ ਰਾਉ ਘਟ ਘਟ ਪੂਰ ਹੈ ਸੁਖ ਸਾਗਰ ਭੈ ਪੰਜਨ ਮੇਰੀ ਪ੍ਰਾਨ ਮਨ ਪ੍ਰਗਾਸ਼ ਭਇਓ ਭਰਾਮ ਨਾਸ਼ਿਓ ਮੰਤਰ ਦਿਓ ਹਰ ਕਾਨ ਕਰਤ ਰਹੇ ਕੁਰਤਗਾ ਕਰਨਾ ਮੈਂ ਅੰਤਰ ਜਾਮੀ ਗਿਆਨ ਆੜ ਪੈ ਨਾਨਕ ਜਸ ਗਾ ਮੰਗਨ ਕੋ ਹਰ ਦਾਨ ਕਨੜਾ ਮਹੱਲਾ ਪੰਜਵਾਂ ਕਹਿਨ ਕਾਵਨ ਕਉ ਕਈ ਕੀਤਾ ਸੁਜਨ ਬਿਰਲੋ ਹੈ ਸੇਵਕ ਜੋ ਤਤ ਜੋ ਕਉ ਬੀਤਾ ਰਹਾਉ ਦੁਖ ਨਾਹੀ ਸਭ ਸੁਖੀ ਹੈ ਰੇ ਕਹਿ ਕੀ ਨਿਤ ਬੁਰਾ ਨਹੀਂ ਸਾ ਭਲਾ ਹੀ ਹੈ ਰੇ ਹਰ ਨਹੀਂ ਸਾ ਬਹੁ ਜੀਤੈ ਸੋਗ ਨਾਹੀ ਸਦਾ ਹਰਖੀ ਹੈ ਰੇ ਛੋੜ ਨਾਹੀ ਕਹਿ ਛੂ ਲਿਤੈ ਕਉ ਨਾਨਕ ਜਨ ਹਰ ਹਰ ਹਰ ਹੈ ਕਤ ਆਵੈ ਕਤ ਰਮਦੈ ਕਰਨ ਮਹਲਾ ਪੰਜਵਾਂ ਹੀ ਕੋ ਪ੍ਰੀਤਮ ਵਿਸਰਣਾ ਜਾਈ ਤਾਨ ਮਨ ਗਲ ਤੂ ਭਈ ਤੇ ਸੰਗੇ ਮੋਹਨੀ ਮੋਹੇ ਰਹੀ ਮੋਈ ਮਾਈ ਰਾਉ ਜੈ ਜੈ ਭੈ ਕਹੂੰ ਬ੍ਰਥਾ ਹੋ ਆਪਣੀ ਤਿਉ ਤਿਉ ਗਹਿਰੇ ਅਟਕਾਏ ਅੰਕ ਪਾਂਤ ਕੀ ਕਹਿ ਜਾਲੀ ਤਾ ਕਿ ਗੰਠਉ ਨਹੀਂ ਛੋਰਾਏ ਵਰਤ ਫਿਰਤ ਗੁਰੂ ਨਾਨਕ ਦਾਸ ਆਇ ਸੰਤਨੀ ਸ਼ਰਨਾਏ ਘਾਟਿਆ ਗਿਆਨ ਪਰਮ ਬੋ ਮਾਇਆ ਲਿਓ ਕੰਠ ਲਗਾਏ ਕਨੜਾ ਮਹੱਲਾ ਪੰਜਵਾਂ ਰੰਗ ਵਿਨੋਦ ਹਮਾਰੇ ਨਾਮ ਗਾਵ ਨਾਮ ਤੇ ਆਵ ਨਾਮ ਹਮਾਰੇ ਪ੍ਰਾਣ ਉਦਾਰ ਰਾਵ ਨਾਮ ਗਿਆਨ ਮਿਸ਼ਨਾ ਨਾਰ ਨਾਮ ਹਮਾਰੇ ਕਾਰਜ ਸਵਾਰੇ ਹਰ ਨਾਮ ਸੋਭਾ ਨਾਮ ਬਡਾਈ ਪੌਜਲ ਵਿਖ ਨਾਮ ਹਰ ਉਤਾਰ ਅਗਮ ਪਧਾਰ ਲਾਲ ਮੂਲਾ ਭਉ ਪ੍ਰਾਪਤ ਗੁਰ ਚਰਨਾ ਰਹਿ ਕਉ ਨਾਮ ਪ੍ਰਾਪ ਭਾਈ ਕਿਰਪਾਲਾ ਮਗਨ ਭਾਈ ਹੀ ਰਹਿ ਦਰਸਾ ਰਹਿ ਗਾ ਮਹੱਲਾ ਪੰਜਵਾ ਸਿਆ ਜਨਮੀ ਸੁਆਮੀ ਨੇਰੋ ਭਿਕ ਸੁਨ ਸਭਨ ਕਹਿ ਸੰਗੇ ਥੋਰੈ ਕਾਜ ਬੁਰੋ ਨਹਿ ਗੇ ਫੇਰੂ ਰਾਉ ਨਾਮ ਬਿਨਾ ਉਂਝ ਤੁਲ ਪਟਾਇਓ ਕਛੂ ਨਾਹੀ ਨਾਹੀ ਕਾਸ਼ੋ ਤੇਰੂ ਵਗ ਦ੍ਰਿਸ਼ਟੂ ਆਵਦ ਸਪਰਗੜੀਆਂ ਹੋ ਮੋਹਿਓ ਭਰ ਮਨ ਦੇਰੂ ਅਟਕਿਓ ਸੁਤਬੰਤਾ ਸੰਗ ਮਾਇਆ ਦੀ ਬਨਾਲ ਦਾ ਤਾਰ ਬਸੇਰੋ ਕਉ ਨਾਨਕੇ ਕਹਿ ਪਾਰੂ ਸੋ ਬੰਧਨ ਕਾਟਨ ਹਾਰ ਗੁਰ ਮੇਰੋ ਕਨੜਾ ਮਹੱਲਾ ਪੰਜਵਾ ਬਿਖਦਲ ਸੰਤਨ ਤੁਮਰੇ ਗਾਹਿਓ ਤੁਮਰੀ ਟੇਕ ਭਰੋਸਾ ਠਾਕੁਰ ਸ਼ਰਨ ਤੁਮਾਰੀ ਆਹਿਓ ਰਹਾਓ ਜਨਮ ਜਨਮ ਕੇ ਮਹਾਂਪਰਾਸ਼ੁਤ ਦਰਸ਼ਨ ਭੇਟ ਮਿਟਾਇਓ ਭੈ ਪ੍ਰਗਾਸ ਨੰਦ ਜੀਆਰਾ ਸਹਿ ਸਮਾ ਸਮਾਹਿਓ ਕੌਣ ਕਹੈ ਤੁਮ ਤੇ ਕਛ ਨਾਹੀ ਤੁਮ ਸਮਰਾਥ ਅਤਾਹਿਓ ਕਿਰਪਾ ਨਿਧਾਨ ਰੰਗ ਰੂਪ ਰਾਸ ਨਾਮ ਨਾਨਕ ਲੈ ਲਾਹਿਓ ਕਨੜਾ ਮਹੱਲਾ ਪੰਜਵਾਂ ਬੋਧ ਪ੍ਰਾਣੀ ਹਰਦਬ ਧੀਰਾ ਮਿਨ ਸਹਿ ਮਹੁ ਭਰਮ ਦੁਖ ਪੀਰ ਰਾਉ ਸਿਮਰੋ ਦਨ ਰੈਣ ਗੁਰ ਕੇ ਚਰਨਾ ਜਤ ਕਾਤ ਭੇ ਕਹੁ ਤੁਮਰੀ ਸ਼ਰਨ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਭੇਟ ਨਾਲ ਸੋਭ ਪਾਇਆ ਕਨੜਾ ਮਹੱਲਾ ਪੰਜਵਾਂ ਸਿਮਰਤ ਨਾ ਮਨ ਸੁਖ ਪਾਈਐ ਸਾਜਨਾ ਮਿਲਹਾਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭਦੈ ਬਸੇਰੋ ਚਰਨ ਸੰਤਨ ਕਹਿ ਮਾਥਾ ਮੇਰੋ ਪਾਰ ਬ੍ਰਹਮ ਕੋ ਸਿਮਰੋ ਮਨਾ ਗੁਰਮੁਖ ਨਾਨਕ ਹਰ ਜਸ ਸੁਣਾ ਕਨੜਾ ਮਹੱਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨ ਹਰ ਹਰ ਭੋਜਨ ਤ੍ਰਿਪਤਾਨੀ ਅਖਣ ਕਉ ਸੰਤੋਖ ਪ੍ਰਭੁ ਦਰਸ਼ਨ ਰਹਾਉ ਕਰਨ ਪੂਰ ਰਹਿਉ ਜਸ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸ਼ਨ ਪਾਵਨ ਤਾਵਨ ਕੋ ਸੁਆਮੀ ਸੁਖ ਪਾਂਤਾ ਆਂਗ ਸ਼ੰਕਾਇਆ ਸ਼ਾਂਤ ਸਰਸਨ ਸ਼ਰਨ ਗਈ ਪੂਰਨ ਬਿਨਾਸੀਆਂ ਨੂੰ ਭਾਵ ਤਾਕਤ ਕਰਸਨ ਕਰ ਗਏ ਲੀਏ ਨਾਨਕ ਜਨੇ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਨੜਾ ਮਹੱਲਾ ਪੰਜਵਾਂ ਕੋਹ ਕਤ ਕਾਪਟ ਕਾਪਟ ਖਲ ਗਰਜਤ ਮਰਜ ਮੀਚ ਅਨਕ ਬਰੀਆ ਰਾਹੋ ਅਨਕ ਮਤ ਅਹੰ ਮਤ ਆਨ ਰਾਤ ਕੁਮੇ ਤਹਿਤ ਪ੍ਰੀਤਮ ਪੇਗ ਭ੍ਰਾਮਤ ਲਾ ਗਰੀਆ ਅਨਿਤ ਵਿਵਹਾਰ ਚਾਰ ਵਿਧਹੀਨਤ ਮਮਦ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਧ ਨਾਨਕ ਉਦਰ ਸ਼ਰਨ ਪਰੀਆ ਕਨੜਾ ਮਹੱਲਾ ਪੰਜਵਾਂ ਜੀ ਪ੍ਰਾਣ ਮਾਨ ਦਾਤਾ ਹਰ ਬਿਸਰ ਤੇ ਹੀ ਆਨ ਰਹਾਉ ਗੋਬਿੰਦ ਤਿਆ ਗਾਨ ਲਾ ਗਏ ਅੰਮ੍ਰਿਤ ਉਡਾਰ ਭੂਮ ਪਾ ਗਏ ਬਿਖੈ ਰਸ ਸਿਉਂ ਅਸਕਤ ਮੂੜੇ ਕਾਹੇ ਸੁਖ ਮਾਨ ਕਾਮ ਕ੍ਰੋਧ ਲੋਭਿਆ ਪਿਓ ਜਨਮ ਹੀ ਕੀ ਖਾਨ ਪਤਤ ਪਾਵਨ ਸ਼ਰਨ ਆਯੋ ਉਦਰ ਨਾਨਕ ਜਾਨ ਕਰਨਾ ਮਹੱਲਾ ਪੰਜਵਾਂ ਅਬ ਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਾਹਿਬ ਚੇਂਦਰਾਓ ਚਰਨ ਕੰਵਰ ਦੇ ਧਾਰ ਉਤਰਿਆ ਦੁੱਖ ਮੰਦ ਰਾਜ ਧਾਨ ਪਰਵਾਰ ਮੇਰੇ ਸਰਬਸੋ ਗੋਬਿੰਦ ਸਾਧ ਸੰਗਲਾ ਪਾਇਓ ਨਾਨਕ ਫਿਰ ਨਾ ਮਰੰਦ ਕਾਨੜਾ ਮਹੱਲਾ ਪੰਜਵਾਂ ਕਰ ਪੰਜਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਪ੍ਰਪੂਜ ਹੋ ਨਾਮ ਆਰਾਦ ਸੁਗੁਰ ਸਤਿਗੁਰ ਚਰਨੀ ਲਾਗੋ ਹਰ ਪਾਵੋ ਮਨ ਆਗਾਦ ਜਗਜੀਤੋ ਹੋ ਗੁਰ ਕਿਰਪਾਦ ਰਾਵਣ ਕਪੂਜਾ ਮੈਂ ਬਹੁ ਬਿਦ ਖੋਜੀ ਸਾ ਪੂਜਾ ਜੇ ਹਰ ਪਾਵਾਸ਼ ਮਾਟੀ ਗੇ ਪੁੱਤਰੀ ਜੋਰੀ ਕਿਆ ਏ ਕਰਮ ਕਮਾਸ਼ ਪ੍ਰਭਾ ਪਕਰੁ ਜਿਸ ਮਾਰਗ ਪਾਵੋ ਸੋ ਤੁਧ ਜੰਤੋ ਮਿਲਾਸ ਅਬਰੁਟ ਮੈਂ ਕੋਇ ਨਾ ਸੂਜੈ ਇਕਾਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਐ ਥੈ ਤੁਮ ਰਹੁ ਬਾਲ ਬਾਲ ਸਾਧ ਬਲ ਜਾਸ ਕਨੜ ਮਹਲਾ ਪੰਜਵਾਂ ਕਰ ਸ਼ਿਮੈ ਕੁਅੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰ ਨਾਮ ਪ੍ਰੀਤੀ ਰਹਿ ਨਵਰਿੰਦ ਨਾਮ ਦਾਨ ਹਰ ਕੀ ਰਹਿ ਹਰ ਰੰਗ ਰੰਗ ਰੰਗ ਅਨੁਪੀ ਰਹਿ ਕਾਇਰੀ ਮਨ ਮੋਹਿ ਮਗ ਨੀ ਰਹਿ ਨਨੁ ਦੇਖਉ ਸਾਦਰ ਸਿਰੈ ਸੁਪਾਵਿਸ ਲਿਖ ਤੁਲ ਲੀ ਰਹਿ ਰਹਾਉ ਸੇਵੁ ਸਾਧ ਸੰਤ ਚਰਨੀ ਰਹਿ ਬਾਚੋ ਤੂਰ ਪਵਿੱਤਰ ਕਰੀ ਰਹਿ ਅਰਸਨ ਮੱਜਨ ਮੈਲ ਕਟੀ ਰਹਿ ਸਾਧ ਸਾਧ ਤੇ ਆਪ ਮੁਖ ਨਹੀਂ ਮੋਹ ਰਹਿ ਕਿ ਸੰਗ ਨਾ ਚਾਲੈ ਲੱਖ ਰੂ ਰਹਿ ਪ੍ਰਭ ਜੀ ਕੋ ਨਾ ਅੰਤ ਪੁੱਖ ਰੂ ਰਹਿ ਮਨਸਾ ਮਾਨੁ ਇਕ ਨੰਕੀ ਰਹਿ ਸਗਲ ਤਿਆਗੁ ਪਾਉ ਦੂਜੀ ਰਹਿ ਕਵਨ ਕਹਾ ਗੁਣ ਪ੍ਰੀਤੀ ਰਹਿ ਵਰਨ ਸਾਖੋ ਇਕ ਲੁੱਟੀ ਰਹਿ ਦਰਸ਼ਨ ਪਿਆਸ ਬਹੁਤ ਮਨ ਮੀ ਰਹਿ ਮਿਲ ਨਾਨਕ ਦੇਵ ਜਗਤ ਗੁਰ ਕੀ ਰਹਿ ਮਰਣਾ ਮਾਲਾ ਪੰਜਵਾਂ ਐਸੀ ਕੌਣ ਵਿਧੇ ਦਰਸ਼ਨ ਪਰਸਨਾ ਰਾਵਾਸ ਪਿਆਸ ਅਫਲ ਮੂਰਤ ਉਮਗ ਹੀ ਉਹ ਤਰਸਨਾ ਦੀਨ ਲੀਨ ਪਿਆਸ ਮੀਨ ਸੰਤਨਾ ਹਰ ਸੰਤਨਾ ਹਰ ਸੰਤਨਾ ਕੀ ਰੇ ਨਹਾਈ ਉਹ ਅਰਪ ਦੇਨ ਪ੍ਰਭਾਈ ਹੈ ਕਿਰਪੇ ਨ ਮਾਨ ਮੋਹ ਦਿਆਗ ਛੋਡਿਓ ਤਉ ਨਾਨਕ ਹਰ ਜੀਉ ਭੇਟ ਨਾ ਕਰਣਾ ਮਹਲਾ ਪੰਜਵਾਂ ਰੰਗਾ ਰੰਗ ਰੰਗਣ ਕੇ ਰੰਗਾ ਕੀਟ ਹਸਤ ਪੂਰਨ ਸਾਭ ਸੰਗਾ ਰਹਾਉ ਵਰਤਨੇ ਮਉ ਤੀਰ ਸਹਿਤ ਗੰਗਾ ਜਲ ਹੇ ਵਤ ਪੋਖ ਆਰ ਨੰਗਾ ਪੂਜਾ ਚਾਰ ਕਰਤ ਮੇ ਲੰਗਾ ਚੱਕਰ ਕਰਮ ਤਿਲਕ ਹਟੰਗਾ ਦਰਸ਼ਨ ਬੇਟੇ ਬਿਨ ਸਤਸੰਗਾ ਅਟ ਨਿਗ੍ਰਹਿ ਆਤ ਰਹਿਤ ਬਿਟੰਗਾ ਅਰੋਗ ਵਿਆਪੈ ਜੋ ਕਹਿਣ ਭੰਗਾ ਕਾਮ ਕ੍ਰੋਧ ਅਤ੍ਰਿਸ਼ਨ ਤਰ ਜਰੰਗਾ ਸੁਮੁਕਤ ਨਾਨਕ ਜਿ ਸਤਿਗੁਰ ਚੰਗਾ ਕਨੜਾ ਮਹੱਲਾ ਪੰਜਵਾਂ ਕਰ ਸਤਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਤਕ ਬੂਝ ਗਈ ਗਈ ਮਿਲ ਸਾਧ ਜਨਾ ਤਿਕ ਬੂਝ ਗਈ ਗਈ ਮਿਲ ਸਾਧ ਜਨਾ ਪੰਚ ਭਾਗੀ ਚੋਰ ਸਹਿਜੇ ਸੁਖੈ ਨ ਹਰੀ ਗੁਣ ਗਾਵਤੀ ਗਾਵਤੀ ਗਾਵ ਦਰਸ ਪਿਆਉ ਰਾਉ ਜੈਸੀ ਕਰੀ ਪ੍ਰਮੋ ਸਿਉ ਮੋਹ ਸਿਉ ਐਸੀ ਹਉ ਕੈਸੇ ਕਰੋ ਜਿਉ ਤੁਮਾਹੀਓ ਤੁਮਾਰੇ ਬਾਲ ਬਲੇ ਬਾਲ ਬਲੇ ਬਾਲ ਗਾਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ ਪ੍ਰਭ ਥਾਨ ਤੇਰੋ ਕੇ ਰੁਜਤ ਸੰ ਜੰਤਨ ਕਰ ਵਿਚਾਰ ਅਨਕ ਦਾਸ ਕੀਰਤ ਕਰੈ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਜਨ ਨਾਨਕ ਠਾਕੁਰ ਰਹੇ ਸੁਮਾ ਇਕ ਤੂੰ ਤੂੰ ਤੂੰ ਕਾਨੜਾ ਮਹੱਲਾ ਪੰਜਵਾਂ ਕਰ ਅਠਵਾਂ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਤਿਆਗੀਏ ਗੁਮਾਨ ਮਾਨ ਪੇਖਤਾ ਦਿਆਲ ਲਾਲ ਹਾਂ ਮਾਨ ਚਰਨ ਰੇਨ ਰਹਾਉ ਹਉ ਸੰਤ ਸੰਤ ਹਉ ਸੰਤ ਮੰਤ ਗੋਪਾਲ ਗਿਆਨ ਧਿਆਨ ਹਿਰਦੈ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਈ ਦੀਨ ਦਿਆਲ ਮੋਹਨਾ ਕਿਰਪਾਲ ਦਇਆ ਮਾਇਆ ਤਾਰੂ ਨਾਨਕ ਮੰਗੈ ਨਾਮ ਦਾਨੁ ਤਜ ਮੋਹ ਭਰਮ ਅਗ ਸਗਲ ਅਭਿਮਾਨ ਕਨੜਾ ਮਾਲਾ ਪੰਜਵਾਂ ਪ੍ਰਭ ਕਹਿਣ ਮਲਣ ਦਹਿਨ ਲੈਨ ਗੁਰ ਮਿਲੇ ਆਨੀ ਉਪਾਉ ਰਹਾਉ ਤਟਨ ਖਟਨ ਜਟਨ ਹੋਮਨ ਨਾ ਡੰਡ ਧਾਰ ਸੁਹਾਉ ਜਤਨ ਭਾਂਤਨ ਤਪਨ ਭ੍ਰਾਹਮਣ ਅਨਕ ਕਥ ਨੂੰ ਕਥ ਤੇ ਨੀ ਥਾ ਪਾਈ ਠਾਉ ਸੋ ਸਗਰ ਸੋਧ ਨਾ ਸੁਖ ਨਾਨਕਾ ਭਜ ਨਾਉ ਕਰਨ ਵਾਲਾ ਪੰਜਵਾਂ ਕਰਨਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਪਤਿਤ ਪਾਵਨ ਭਗਤ ਬਚਨ ਪਿਆਰਨ ਤਾਰਨ ਤਰੁਨ ਰਹਾਉ ਨੈਨ ਤਿਪਤੇ ਦਰਸ ਪੇਖ ਜਸ ਤੋਖ ਸੁਨਤ ਕਰਨ ਪ੍ਰਾਣਾ ਤੁਨਾ ਦਾਤ ਦੀਨ ਗੋਬਿੰਦ ਸ਼ਰਨ ਆਸ ਪੂਰਨ ਦੁੱਖ ਬਿਨਾਸ ਸੁਨ ਗਈ ਓਟ ਨਾਨਕ ਹਰ ਚਰਨ ਕਰਨ ਵਾਲਾ ਪੰਜਵਾਂ ਚਰਨ ਸ਼ਰਨ ਦਿਆਲ ਠਾਕੁਰ ਆਨ ਨਾਹੀ ਜਾਏ ਪਤਿਤ ਪਾਵਨ ਬਿਰਧ ਸੁਆਮੀ ਉਧਰ ਤੇ ਹਾਇ ਰਾਉ ਸੰਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ਬਿਕਲ ਮਾਇਆ ਸੰਗ ਧੰਦ ਕਰ ਗਏ ਪ੍ਰਭ ਆਪ ਖਾਡੂ ਰਾਖ ਲਿਉ ਗੋਬਿੰਦ ਰਾਈ ਅਨਾਥ ਨਾਸ ਨਾਥ ਸੰਤਨ ਕੋਟ ਪਾਪ ਬਿਨਾਸ ਮਨ ਦਰਸ਼ਨ ਕੀ ਪਿਆਸ ਪ੍ਰਪੂਰਨ ਗੁਣਤਾ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਕਨੜ ਮਾਲਾ ਪੰਜਵਾਂ ਵਾਰ ਵਾਰ ਵਨ ਖਡਾਰੋ ਸੁਖ ਪ੍ਰੇ ਸੁਹਾਗ ਪਲਕ ਰਾਤੁ ਰਹਾਉ ਕਨਕ ਮੰਦਰ ਪਾਠ ਸੇ ਸਕੀ ਮੋਹਿ ਨਾਇਨ ਸਿਉ ਤਾਤੁ ਮੁਕਤ ਲਾਲ ਅਨਕ ਭੋਗ ਬਨਾਮ ਨਾਨਕ ਆਤੁ ਰੁਕੋ ਭੋਜਨ ਭੂਮ ਸੈਨ ਸਖੀ ਪੇ ਸੰਗ ਸੁਖ ਬਿਹਾਤੁ ਕਨੜ ਮਹੱਲਾ ਪੰਜਵਾਂ ਅੰਗ ਤੋਰੋ ਮੁਖ ਜੋਰੋ ਗੁਰ ਗੁਰ ਕਰਤ ਮਨ ਲੂਰੋ ਪ੍ਰਪੀਤ ਪਿਆਰੁ ਮੋਰੁ ਰਹਾਉ ਗ੍ਰਹਿ ਸੇ ਸੁਆਵੀ ਆਂਗਨ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸੁ ਸੰਗ ਤੋਰੋ ਆਏ ਨਾ ਜਾਏ ਬਸੇ ਨਿਜ ਆਸਨੂੰਦ ਕਮਲ ਬਿਗ ਸੋਰੋ ਛੁਟਕੀ ਓ ਮੈਂ ਸੋਰੋ ਗਾਇਓ ਰੀ ਗਾਇਓ ਪ੍ਰਭ ਨਾਨ ਗੁਣੀ ਗਹੇਰੋ ਕਰਨਾ ਮਾਲਾ ਪੰਜਵਾਂ ਕਰਨਾ ਵਾ ਤਾਤੇ ਜਾਪ ਮਨਾ ਹਰ ਜਾਪ ਜੋ ਸੰਤ ਬੇ ਕਹਿਤ ਪੰਥ ਗਾ ਕਰੋ ਮਗਨ ਅੰਗ ਤਾ ਪ੍ਰਾਉ ਜੋ ਰਾਤੇ ਮਾਤੇ ਸੰਗ ਬਾਪਰੀ ਮਾਇਆ ਮੋਹ ਸੰਤਾਪ ਨਾਮ ਜਪ ਸੋ ਜਨ ਉਹ ਦਰਜ ਸਰਧਾਰੂ ਆਪ ਬਿਨ ਸਜਾਈ ਮੋਹ ਪੈ ਭਾਰ ਮਾਉ ਨਾਨਕ ਸੰਤ ਪ੍ਰਤਾਪ ਕਨੜਾ ਮਾਲਾ ਪੰਜਵਾਂ ਕਾਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਦਾਨ ਦੇਵ ਜੀ ਸੰਤੋ ਜਾਤ ਜੀਓ ਬਲਿਹਾਰ ਮਨ ਮੋਹੀ ਪੰਚ ਦੋ ਯੋਰਜ ਨਿਕਟ ਬਸੋ ਤਾਕਿ ਸ਼ਰਨ ਸਾਧੂ ਦੂ ਸੰਗ ਨਿਵਾਰ ਰਹਾਉ कौड़ जन्म जोन भ्रम्यो हार प्रयो द्वार कृपा गोद भई मिलियो नानको नाम मिलियो नाम आधार दुलभ जन्म सफल नान पवतार पारु कनडा महला पंजवा कर ग्यार मई को अंकार सतगुरु प्रसाद सहज सुभाय अपने आय कछु न जानो कछु दिखाए प्रभ मिले हो सुख बाले भोले रहा संजोग मिलाए सत्संगाय कतु ना जाय करे बसाए गुण दान प्रगट्यो ए चोलाय चरण लोभाय अंत जाय थान थनाय सर्व समाय रस रस नानक गुण बोलाय कनड महला पंजो गोविंद ठाकुर मिलन दोराय परमत रूपा गामा गोचर रहियो सर्व समाय राव कहन पावन नाहि पायो पायो वन को कतउ चतुराई जतन जतनन को पावरी तौ मिलियो जो कृपाई प्रभु दयारु कृपा कृपा निधु जन नानक संत रे नाय कारण महला पंचमाई सिमरत राम राम राम प्रभु बिन नाहि होर चित बहु चरणार बिन शासन निस्फोरा लाए प्रीत कीन आपन टूटन टूटत नहीं जोर प्राण मन तान सर्वस हर गुण निधि सौख मोरई तूत राम पूर्ण निरखात रद कोर संचरण तरण नानक बिन सुध कोर कारण माला पंजब जन को प्रसंगी स्नेहु साजनो तुम मीत मेरा गृह तेरा सब क्यों राव मान मांगो तान मांगो तन लक्ष्मी सौत दी मोकत जोगत भोगत पूर्ण परमान परम निधान पै पाए भगत निहाल नानक सदा सदा कुरबान कनडा महला पंजवा करत करत चरच चरच चर चरी जोग ध्यान पे ज्ञान फिरत फिरत धरत धरत धर चरी राव आंग आंग अह अवर मूड मूड मूड बाबर ई जत जात जा सदा सदा सदा सदा काल हई मान मान मान त्याग मृत मृत निकट निकट सदाई हर हरे हरे भाज कह तू नानक सुनो रे मूड बिन भजन भजन भजन अहला जन्म गई कन राष्ट्रपतियां महला चौथा कर पहला एक ओंकार सतगुरु प्रसाद जप मानु राम नाम सुख पावै गुरु ज्यो ज्यो जपाए तव सुख पावै सतगुर सेव समावै गुरु रहाउ भगजना की किन किन लोचाउ नाम जप सुख पावै गु वन रसु साध गई सब नीकर बिन नावै कृष्णा सुखावै गु गुरमत हर हर मीठा लागा गुरु मीठे बचन कढावै गु सतगुरु बाणी पुरख पुरख होतम बाणी स्यों चैत लावै गु गुरु बाणी सुनत मेरा मन द्रव्या मन पीना नह जकारु आवै गु तैन तुनी वाजन तबाजी नी जरतार चो आवै गु राम नाम इक तैलु तैलु गावै मन गुरमत नाम समावै गु नाम सुन नाम मन पावै नाम हित बतावै गु कानक पैरि बहु कंगना का प्रपंध बनावै गु नाम बिना साफी कानै जन्म रहे फिर आवै गु माया पटलु पटलै पारी कर घुम कीर कुलावै गु पा बकार नूर सब पारी मिक दुतर तरि नाम जावै गु पाओ बैराग पया बोत गुरु केव शब दुतरावै गु राम नाम हर पीटी हर नाम नाम समावै गु अज्ञान लाए सवालिया गुरु ज्ञान लाए जो आवै गु नानक पाण आपण जो भावत वच लावै गु कनडाउ महला चौथा जप मानो हर हर नाम तरावै गु जो जो जपाए सोई गात पावै जो ध्रुव प्रहलास समावै गु राव कृपा कृपा कृपा कार हर जीव कर कृपा नाम लगावै गु कर कृपा हो सतगुरु मिलावहु मैं सतगुरु नाम ते आवै गु जन जन की हो मैं मल लागी मिल संगत माल लै जावै गु ज्यो लोह तरियो संकाष्ट लग शब्द गुरु हर पावै गु संगत संत मिलो सतसंगत मिल संगत हर रस आवै गु बिन संगत कर्म कर अभिमानी कढ़ पानी चिकड़ पावै गु भग जना के हर हर कवारी जन हर रस मीठ लगावै गु किन किन नाम दी वडियाई सतगुरु उपदेश समावै गु पग जना को सदा निव रही है जन निवै ता फल गुण पावै गु जो निंदा दुष्ट करें भगता की हरणा जो पाच जावै गु ब्रह्म कमल मुत पुत मीन ब्या ब्या प्यासा तपतापन पूज करावै गु जो जो भगत हो सो पूजो भरम भरम चुकावै गु जात नजात देख मत परम सुख जनक भगी लगत्यावै गु जूठन जूठ पई सरी उपर किन मनुआ तिल ना डुलावै गु जनक जन बैठे सिंघासन नो मुनि तूर लै लावै गु नान कृपा कृपा कर ठाकुर मैं दास दास करावै गु कनडा महला चौथा मन गुरमत रास गुण गावै गु जबाई कोयला कोटी ला कोटी कोट ते आवै गुराव सहस पणी जप्यो शेख नागर जप ते अंत नांग पावै गु तू अथावत बागम आगम है मत गुरमत मन ठरावै गु जंतु जप्यो ते जान निकी हर जप दियो कौ सुख पावै गु बिद दास सुतलो शोक शोहरा कृष्ण अंक गल लावै गु जलती उपत पई अकाष्ट काष्ट अंग उतरावै गु राम जना हर आप शुभारी अपना बिरद रखावै गु हम पाथर लो लो बड़ पाथर ਗੁਰ ਸੰਗਤ ਨਾਭ ਤਰਾ ਵਗੋ ਜੋ ਸਤ ਸੰਗਤ ਤਰਿਉ ਜੁ ਲਾਹੂ ਸਮਝਣਾ ਮਨ ਭਾਵੈ ਗੋ ਖਰੇ ਖਰੋ ਬੈਠ ਤੂਰਤ ਮਾਰਗ ਪੰਥ ਆਵੈ ਗੋ ਸਤਿਗੁਰੂ ਬਚਨ ਬਚਨ ਆਏ ਸਤਿਗੁਰੂ ਭਾਦਰ ਮੁਕਤ ਜਨਾ ਵੈ ਗੋ ਸਾਸਨ ਸਾਸ ਸਾਸ ਬਲ ਪਾਈ ਹੈ ਨਿਸਾਸਨ ਨਾਮ ਤੇ ਆਵੈ ਗੋ ਗੁਰ ਪ੍ਰਸਾਦੀ ਹੋ ਮੈਂ ਬੂਜੈ ਤਉ ਗੁਰਮਤਿ ਨਾਮ ਸਮਾਵੈ ਗੋ ਸਤਿਗੁਰ ਦਾਤਾ ਜੀ ਜੀ ਅਨ ਕੋ ਭਾਗਹੀਨੀ ਭਾਵੈ ਗੋ ਪਰੇ ਵਿਲਾ ਹਾਥ ਨਾ ਆਵੈ ਪ੍ਰਤਾਪੈ ਪਛਤਾਵੈ ਗੋ ਜੀ ਕੋ ਭਲਾ ਲੋੜੈ ਭਲੇ ਆਪਣਾ ਗੁਰ ਆਗੈ ਟਹਿ ਟਹਿ ਭਾਵੈ ਗੁਰੂ ਨਾਨਕ ਦਇਆ ਦਇਆ ਕਰ ਠਾਕੁਰੂ ਮੈਂ ਸਤਿਗੁਰ ਭਾਸ਼ਣ ਮਨ ਲਗਾਵੈ ਗੋ ਕਨੜਾ ਮਹੱਲਾ ਚੌਥਾ ਮਨ ਹਰ ਰੰਗ ਰਾਤਾ ਗਾਵੈ ਗੋ ਪੈ ਪੈ ਤਰਾਸ ਭਈ ਹੈ ਨਿਰਮਲ ਦੁਰਮ ਗੁਰਮਤਿ ਲਾਗ ਲਗਾਵੈ ਗੁਰ ਆਉ ਹਰ ਰੰਗ ਰਾਤਾ ਸਤ ਬੈਰਾਗੀ ਹਰ ਨਿਕਟ ਤਨਾ ਕਰ ਆਵੈ ਗੋ ਤਨ ਕੀ ਪਾਂਖ ਹੋ ਮਿਲੈ ਤੀਵਾਂਗਰ ਕਿਰਪਾ ਆਪ ਦੇ ਬਾਵੈ ਗੋ ਦੁਬਦਾ ਲੋਭ ਲਗੇ ਹੈ ਪ੍ਰਾਣੀ ਮਨ ਕੂਰ ਰੰਗ ਨਾ ਆਵੈ ਗੋ ਫਿਰ ਉਲਟ ਜਨਮ ਹੋਵੈ ਗੁਰਬਚਨੀ ਗੁਰਪੁਰਖ ਮਿਲੈ ਰੰਗ ਲਾਵੈ ਗੋ ਇੰਦਰੀ ਦਸੇ ਦਸੇ ਪੁਨ ਤਾਵਤ ਰਹਿ ਗੁਣੀਆਂ ਖੈਨ ਨਾ ਟਿਕਾਵੈ ਗੋ ਸਤਿਗੁਰ ਪਰਚਾ ਬਸਕ ਦੇ ਆਵੈ ਮੁਖ ਮੁਖ ਸੋ ਪਾਵੈ ਗੋ ਓਅੰਕਾਰੇ ਕੂਰਬ ਰਹੇ ਆ ਸਭ ਇੱਕ ਸਮਾਜ ਸਮਾਵੈ ਗੋ ਏਕੋ ਰੂਪ ਏਕੋ ਬਹੁ ਰੰਗੀ ਸਭ ਇਕ ਬਚਨ ਜਲਾਵੈ ਗੋ ਗੁਰਮਤਿ ਏਕੋ ਇੱਕ ਪਛਾਤਾ ਗੁਰਮੁਖ ਹੋਏ ਲਕਾਵੈ ਗੋ ਗੁਰਮੁਖ ਜਾਏ ਮਿਲੈ ਨਿਜ ਮਹਿਲੀ ਅਨੰਦ ਸ਼ਬਦ ਬਜਾਵੈ ਗੋ ਜੀ ਜਨ ਸੋ ਸਿਸ਼ਟੋ ਬਾਈ ਗੁਰਮੁਖ ਸੋਭਾ ਪਾਵੈ ਗੋ ਬਨ ਗੁਰ ਪੇਟ ਕੋ ਮਹਿਲ ਨਾ ਪਾਵੈ ਆਈ ਜਾਈ ਦੁਖ ਪਾਵੈ ਗੋ ਨਿਕ ਜਨ ਬਿਸ਼ਰੀ ਮੇਰੇ ਪਰਾ ਨੀ ਕਰ ਕਿਰਪਾ ਗੁਰੂ ਮਿਲਾਵੈ ਗੋ ਸਤਿਗੁਰ ਮਿਲ ਤੋ ਮਾਂ ਸੁਖ ਪਾਇਆ ਮਤ ਮਲੀਨ ਬਖਸਾਵੈ ਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸ਼ਰਧਾ ਨਾਮ ਲਗਾਵੈ ਗੋ ਨਾਨ ਗੁਰੂ ਗੁਰੂ ਹੈ ਸਤਿਗੁਰੂ ਮੈਂ ਸਤਿਗੁਰੂ ਸ਼ਰਨ ਹੂੰ ਮਿਲਾਵੈ ਗੋ ਕਨੜਾ ਮਹਲਾ ਚੌਥਾ ਮਾਨ ਗੁਰਮਤਿ ਚਾਲ ਚਲਾਵੈ ਗੋ ਜਮ ਮਹਿੰਗਲ ਮਧੀ ਜੈ ਤਲ ਖੁੰਡੇ ਗੁਰ ਅੰਕ ਸ਼ਬਦ ਦ੍ਰਿੜਾਵੈ ਗੁਰ ਆਉ ਚਲ ਤੂੰ ਚਲੈ ਚਲੈ ਦੈ ਦੈ ਦੇਸੁ ਗੁਰੂ ਰਾਖ ਹਰ ਲਿਆ ਬਗਲਾ ਬਗੂ ਸਤਿਗੁਰ ਸ਼ਬਦ ਹਿਰਦੇ ਅੰਤਰ ਮੁਖ ਅੰਮ੍ਰਿਤ ਨਾਮ ਛੁਆ ਬਗੂ ਬਿਸ਼ਰ ਬਿਸ਼ੂ ਭਏ ਭਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਪਾ ਬਗੂ ਮਾਇਆ ਭਿਆੰਗ ਤਸਨੀੜ ਨਾ ਆਵੈ ਬਖਚਾਰ ਚਾਰੁ ਲਿਵਲਾ ਬਗੂ ਸੁਹਾਣ ਲੋਭ ਨਗਰ ਮੈਂ ਸ਼ਬਲਾ ਗੁਰ ਖੈਨ ਮੈਂ ਮਾਰੁ ਕਢਾਵੈ ਗੋ ਸਤ ਸੰਦੋਖ ਧਰਮ ਆਨ ਰਾਖ ਹਰ ਨਗਰੀ ਹਰ ਗੁਣ ਗਾਵੈ ਗੋ ਪੰਕਜ ਮੋਹ ਨਿਗਰਤ ਹੈ ਪ੍ਰਾਣੀ ਗੁਰ ਨਿਗਰਤ ਕਾਢ ਕਢਾਵੈ ਗੋ ਤ੍ਰਾਇ ਤ੍ਰਾਇ ਸ਼ਰਨ ਜਨ ਆਏ ਗੁਰ ਹਾਥੀ ਦੇ ਨਿਕਲਾਵੈ ਗੋ ਸੁਪਨੰਤਰ ਸੰਸਾਰ ਸਬਾਜੀ ਸਬਾਜੀ ਖੇਲ ਖਿਲਾਵੈ ਗੋ ਲਾਹ ਨਾਮ ਗੁਰਮਤਿ ਲੈ ਚਾਲੂ ਹਰ ਦਰ ਗਏ ਪੈਦਾ ਜਾਵੈ ਗੋ ਹਮੈ ਕਰੇ ਕਰਾਵੈ ਹਮੈ ਪਾਪ ਕੋਇ ਲਿਆਨ ਜਮਾ ਵਗੋ ਕਾਇਆ ਅਕਾਲ ਦੁਖਦਾਈ ਹੋਏ ਜੋ ਬੀਜੇ ਸੋ ਕਬਲਾ ਵਗੋ ਸੰਤੋ ਰਾਮ ਨਾਮ ਤਨ ਸੰਚੋ ਲੈ ਖਰ ਚਲੇ ਪਾਤ ਬਾ ਵਗੋ ਖਾਏ ਖਾਰਚੋ ਹੋਵੈ ਬਹੁਤੇ ਖਾਏ ਖਾਰਜ ਦੇਵੈ ਬਹੁਤੇਰਾ ਹਨ ਦੇ ਦੀ ਤੋਟ ਨਾ ਆ ਵਗੋ ਰਾਮ ਨਾਮ ਤਨ ਹਿਰਦੇ ਅੰਤਰ ਤਨ ਗੁਰ ਸ਼ਰਨਾਈ ਪਾ ਵਗੋ ਨਾਨਕ ਦਇਆ ਦਇਆ ਕਰ ਦੀਨੀ ਦੁਖ ਦਾਲ ਭਾਂਜੂ ਸਮਾ ਵਗੋ ਕਨੜਾ ਮਹਾਲਾ ਚੌਥਾ ਮਨ ਸਤਿਗੁਰ ਸ਼ਰਨ ਧਿਆ ਵਗੋ ਉਹ ਆਹਿਰਨ ਹੋਵੈ ਸੰਗ ਪਾਰਸ ਗੁਣ ਪਾਸ ਕੋ ਹੋਏ ਆਵੈ ਗੋ ਰਹਾਉ ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਾਗਾ ਹੀ ਸੋ ਫਲ ਪਾਵੈ ਗੋ ਜੋ ਗੁਰੂ ਗੁਰ ਉਪਦੇਸ਼ ਤਰੇ ਪ੍ਰਹਿਲਾਦਾ ਗੁਰ ਕੇ ਬਚ ਗੁਰੂ ਸਿਵ ਪੈ ਜਰਖਾਵੈ ਗੋ ਸਤਿਗੁਰ ਬਚਨ ਬਚਨ ਹੈ ਨੀਕੋ ਗੁਰ ਬਚਨੀ ਅੰਮ੍ਰਿਤ ਪਾਵੈ ਗੋ ਜੋ ਬਰੀਕ ਅਮਰਾ ਪਾਦ ਪਾਏ ਸਤਿਗੁਰੂ ਮੁਖ ਬਚਨ ਧਿਆਵੈ ਗੋ ਸਤਿਗੁਰ ਸ਼ਰਨ ਸ਼ਰਨ ਮਨ ਪਾਏ ਸੁਧਾ ਸੁਧਾ ਕਰ ਧਿਆਵੈ ਗੋ ਦਇਆਲੂ ਦੀਨ ਪਏ ਸਤਿਗੁਰੂ ਹਰ ਮਾਰਗ ਪੰਥ ਦਿਖਾਵੈ ਗੋ ਸਤਿਗੁਰੂ ਸ਼ਰਨ ਪਏ ਸੇ ਥਾਪੇ ਤਨ ਰਾਖਣ ਕਉ ਪ੍ਰਭ ਆਵੈ ਗੋ ਜੇ ਕੁਸਾਰ ਸਮਦੈ ਜਨ ਉਪਰ ਫਿਰ ਉਲਟੂ ਤਿਸੈ ਲਗਾਵੈ ਗੋ ਹਰ ਹਰ ਹਰ ਹਰ ਹਰ ਸਰ ਸੇਵਾਇ ਤਨ ਦਰਗਹਿ ਮਾਨ ਦਿਵਾਵੈ ਗੋ ਗੁਰਮਤਿ ਗੁਰਮਤਿ ਗੁਰਮਤਿ ਆਵੈ ਹਰ ਗਲ ਮਿਲ ਮੇਲ ਮਿਲਾਵੈ ਗੋ ਗੁਰਮੁਖ ਨਾਦ ਬੇਦ ਹੈ ਗੁਰਮੁਖ ਗੁਰਪ੍ਰਚੈ ਨਾਮ ਤੇ ਆਵੈ ਗੋ ਹਰ ਹਰ ਰੂਪ ਹਰ ਰੂਪ ਹੋਵੈ ਹਰ ਜਨ ਕੋ ਪੂਜ ਕਰਾ ਬਗੁ ਸਾਕਨ ਹਰ ਸਤਿਗੁਰ ਨੇ ਕੀਆ ਤੇ ਬੇਮੁਖ ਹਰ ਪਰਮਾਵੈ ਗੋ ਲੋਭ ਲੈ ਸੁਆਨ ਕੀ ਸੰਗਤ ਬਿਖਮਾਇਆ ਕਰ ਰੰਗ ਲਗਾਵੈ ਗੋ ਰਾਮ ਨਾਮ ਸਭ ਜਾਖਾ ਧਾਰ ਗੋ ਲਗ ਸੰਗਤ ਨਾਮ ਧਿਆਵੈ ਗੋ ਨਾਨਕ ਰਾਗ ਰਾਗ ਪ੍ਰਭ ਮੇਰੇ ਸਤਸੰਗਤ ਰਾਖੋ ਸਮਾਵੈ ਗੋ ਸ਼ੱਕਾ ਇੱਕ ਕਨੜਾ ਸ਼ਬਦ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇ ਉਦਰੇ ਜਨ ਰਾਮ ਧਿਆਏ ਯਤਨ ਮਾਇਆ ਕੀ ਕਾਮਨਾਏ ਰਾਮ ਤੇ ਆਏ ਸਫਲ ਪਾਏ ਧਨ ਧਨ ਤੇ ਵਡਭਾਗੀ ਆ ਸੰਤ ਸੰਗ ਜਾਗੇ ਨਾਮ ਲਾਗੇ ਇੱਕ ਸਿਉ ਲੈ ਬਲ ਲਾਗੀ ਆ ਤਜਮਾਨ ਮੋਹ ਬਕਾਰ ਮਿਲ ਸਾਧੂ ਸਾਧੂ ਲਗ ਤਰੋਂ ਤਨ ਕਹਿ ਪਾਏ ਤਜਮਾਨ ਮੋਹ ਬਿਕਾਰ ਸਾਧੂ ਲਗ ਤਰੋਂ ਤਨ ਕਹਿ ਪਾਏ ਬਨਵੰਤ ਨਾਮ ਸ਼ਰਨ ਸਵਾਮੀ ਵਡਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜਨ ਨਾਰਾਇਣ ਰਸ ਕਰ ਸਵਾਮੀ ਗੁਣ ਗਾਏ ਗੁਣ ਗਾਈ ਜੀਵੈ ਹਰਿ ਮਿਉ ਪੀਵੈ ਜਨ ਮਰਨ ਪਾਗੈ ਸਾਥ ਸਤਸੰਗ ਪਾਈ ਹਰਿ ਤੇ ਆਈਏ ਬਹੁਤ ਦੁਖ ਨਾਉ ਲਾਗੈ ਘਰ ਦਇਆ ਦਾਤੇ ਪੁਰਖ ਵਿਧਾਤੇ ਸੰਤ ਸੇਵ ਕਮਾਇਨ ਬਿਨਵੰਤ ਨਾਨਕ ਜਨ ਧੂਰ ਬਾਚੈ ਹਰਿ ਦਰਸੁ ਸਹਿਜ ਸਮਾਇਨ ਸਗਲੇ ਜੰਤ ਭਜੋ ਗੋਪਾਲ ਲਾਏ ਜਪ ਤਪ ਸੰਜਮ ਗੁਰ ਪੂਰਨ ਕਾਲੈ ਨਿਤ ਭਜੋ ਸੁਆਮੀ ਅੰਤਰਜਾਮੀ ਸਫਲ ਜਨਮ ਸੁਭਾਇਆ ਗੋਬਿੰਦ ਗਾਈ ਨਿਤੇ ਆਈਏ ਪ੍ਰਵਾਨ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰਜਨ ਗੋਬਿੰਦ ਧਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਇਆ ਦੀਜੈ ਹਰ ਤਨ ਬੰਧ ਪਾਲੈ ਮੰਗਲ ਚਾਰ ਚੋ ਜਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸੁਆਮੀ ਸੁਖ ਗਾਮੀ ਅਛ ਮਨ ਕੀ ਪੁੰਨੀਆ ਬਜੀ ਬਧਾਈ ਸਹਿਜੇ ਸਮਾਈ ਬਹੁ ਦੁਖ ਨਾ ਰੁਨੀਆ ਲੇ ਕੰਠ ਲਾਈ ਸੋਖ ਦਿਖਾਈ ਬਿਕਾਰ ਬਿਨਸੀ ਮੰਦਾ ਬਿਨਵੰਤ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ਕਾਨੜੇ ਕੀ ਵਾਰ ਮਹਲਾ ਚੌਥਾ ਮੂਸੇ ਕੀ ਵਾਰ ਕੀ ਤੁਮ ਏਕ ਓਅੰਕਾਰ ਸਤਿਗੁਰੂ ਪ੍ਰਸਲੋਕ ਮਹਲਾ ਚੌਥਾ ਰਾਮ ਨਾਮ ਨਿਧਾਨ ਔਰ ਗੁਰਮਤ ਰਖ ਵਰਤਾਰ ਦਸਨ ਦਸਾ ਹੋਏ ਰਹੁ ਹਉਮੈ ਵਿਖਿਆ ਮਾਰ ਜਨ ਪਦਾਰ ਜੀਤਿਆ ਕਦੇ ਨਾ ਬਿਹਾਰ ਧਨ ਧਨ ਬਡਭਾਗੀ ਨਾਨਕਾ ਜਨ ਗੁਰਮਤ ਹਰ ਰਾਸ ਹੋਈ ਸਾਰ ਮਹਲਾ ਚੌਥਾ ਗੋਬਿੰਦ ਗੋਬਿੰਦ ਗੋਬਿੰਦ ਹਰ ਗੋਬਿੰਦ ਗੁਣ ਨਿਧਾਨ ਗੋਬਿੰਦ ਗੋਬਿੰਦ ਗੁਰਮਤਿ ਆਈਏ ਤਾਂ ਦਰਗਹਿ ਪਾਈਏ ਮਾਨ ਗੋਬਿੰਦ ਗੋਬਿੰਦ ਗੋਬਿੰਦ ਜਪ ਮੁਖ ਉਜਲਾ ਪ੍ਰਧਾਨ ਨਾਨਕਾ ਗੁਰ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਸਾਧਕੋ ਤੂੰ ਆਪੇ ਹੀ ਯੁਗ ਜੋਗੀ ਆ ਤੂੰ ਆਪੇ ਹੀ ਰਾਸ ਰਸੀ ਜਿਹੜਾ ਤੂੰ ਆਪੇ ਹੀ ਭੋਗ ਭੋਗੀ ਆ ਤੂੰ ਆਪੇ ਹੀ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰੰਸ਼ ਹੋ ਗਿਆ ਸਤਸੰਗਤ ਸਤਗੁਰ ਤਨ ਤਨੋ ਧਨ ਧਨ ਤਨੋ ਜਿਤ ਮਿਲ ਹਰ ਬੁਲਗ ਬਲੁਗੀਆ ਸਕੋ ਮੁਖ ਹੋ ਹਰ ਹਰ ਹਰੇ ਹਰ ਹਰ ਹਰਿ ਹਰ ਬੋਲ ਸਪਾਪ ਲੋਹੋਗੀਆ ਸਲੋਕ ਮਾਲਾ ਚੌਥਾ ਹਰ ਹਰ ਹਰ ਹਰ ਨਾਮ ਹੈ ਗੁਰੂ ਪਾਵਕ ਹੋਇ ਹਮ ਤਨਾਸ਼ ਹੋਇ ਦੁਰਮਤ ਕੱਢੈ ਧੋਇ ਨਾਨਕੰਦਨ ਗੁਣ ਉਚਰੈ ਜਿਨ ਕਉ ਤੁਰ ਲਿਖਿਆ ਹੋਇ ਮਹਲਾ ਚੌਥਾ ਹਰਿ ਆਪੇ ਆਪ ਦਇਆਲ ਹਰ ਆਪੇ ਕਰਿ ਸੁ ਹੋਇ ਹਰਿ ਆਪੇ ਆਪ ਵਰਤਦਾ ਹਰ ਜੀਵ ਅਵਰ ਨਾ ਕੋਈ ਜੋ ਹਰ ਪ੍ਰਭ ਪਾਵੈ ਸੋਤੀ ਹੈ ਜੋ ਹਰ ਪ੍ਰਭ ਕਰਿ ਸੋਇ ਕੀਮਤ ਕਰੈ ਨ ਪਾਈ ਅਭਿਅੰਤ ਪ੍ਰਭੁ ਹਰਿ ਸੋਇ ਨਾਨਕ ਗੁਰਮੁਖ ਹਰਿ ਸਾ ਲਾਇਆ ਤਨ ਮਨ ਸੀਤਲ ਹੋਏ ਪਾਉੜੀ ਸਭ ਜੋਤਰੀ ਜਗ ਜੀਵ ਨਾ ਤੂੰ ਘਟ ਘਟ ਹਰ ਰੰਗ ਰੰਗ ਨਾ ਸਭ ਤਿਆਗਤ ਮੇਰੇ ਪ੍ਰੀਤਮਾ ਤੂੰ ਸਤ ਪੁਰਖ ਨਿਰੰਜਨ ਨਾ ਇੱਕ ਦਾਤਾ ਸਭ ਜਾਗਤ ਭਿਖਾਰੀਆ ਹਰ ਜਾਚੈ ਸਭ ਮੰਗ ਮੰਗਣਾ ਸੇਵ ਠਾਕੁਰ ਸਭ ਤੂੰ ਹੈ ਗੁਰਮਤੀ ਹਾਰ ਚੰਗ ਚੰਗ ਨਾ ਸਭ ਕਹੋ ਮੁਖ ਹੋ ਰਿਖੀ ਕੇ ਸਰੀ ਰਿਖੀ ਕੇ ਸਰੀ ਜਿਤ ਪਾਵੈ ਸਾਭ ਪਾਲੂ ਫਲ ਨਾ ਸਲੋਕ ਮਹਲਾ ਚੌਥਾ ਹਰ ਹਰ ਨਾਮ ਤੇ ਆਏ ਮਨ ਹਰ ਦਰਗਹਿ ਪਾਵੈ ਮਾਨ ਜੋ ਚੈ ਸੋ ਫਲ ਪਾਏ ਸੀ ਗੁਰ ਸ਼ਬਦ ਲੱਗੈ ਧਿਆਨ ਕਿਰਪਾਪ ਸਭ ਕੱਟੀਆਂ ਮੈਂ ਚੁੱਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਵਾਤ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਾਪ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵੈ ਤੈ ਨਾਮ ਜਪ ਦੁਖ ਜਾਏ ਜਨ ਕੋ ਪੂਰਬ ਲਿਖਿਆ ਤਨ ਮਾਨ ਵਸਿਆ ਮਾਏ ਸਤਿਗੁਰ ਕੈ ਭਾਣ ਜੋ ਚੱਲੈ ਦੰਦਾਲ ਦੁਖ ਲਹਿ ਜਾਏ ਆਪਣੇ ਭਾਣ ਕਿਨੈ ਨ ਪਾਇਓ ਜਨੂ ਵੇਖੋ ਮਨ ਪਤੀ ਆਏ ਜਨ ਨਾਨਕ ਦਾਸ ਹੁੰਦਾਸ ਆਏ ਜੋ ਸਤਿਗੁਰ ਲਾਗੇ ਪਾਏ ਪੌੜੀ ਹੋਂ ਥਾਂ ਤਿਰੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਨਾਵਨੀ ਰੰਗ ਪ੍ਰੰਗ ਸਿਰ ਸਭ ਸਾਜੀ ਬਹੁ ਬਹੁ ਵਿਦਭਾਂਤ ਭਾਵਨੀ ਸਭ ਤੇਰੀ ਜੋਤ ਜੋਤੀ ਵਿੱਚ ਵਰਤਾਇ ਗੁਰਮਤੀ ਤੁਧਾਇ ਲਾਭਨੀ ਜਨ ਹੋਇ ਦਇਆਲ ਉਤ ਸਤਿਗੁਰ ਮੇਲੇ ਮ ਗੁਰਮੁਖ ਵਰ ਸਮਝਾਵਨੀ ਸਭ ਬੋਲੋ ਰਾਮ ਰਮੋ ਸ਼੍ਰੀ ਰਾਮ ਰਮੋ ਜੇ ਦਾਲਦ ਦੁੱਖ ਭੁੱਖ ਸਭ ਲਹਿ ਜਾਵਨੀ ਸਲੋਕ ਮਹਲਾ ਚੌਥਾ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਵਰਤਾਰ ਵਿੱਚ ਸੰਗ ਹਰ ਪਾ ਵਰਤਦਾ ਬੁਝੁ ਸ਼ਬਦ ਵਿਚਾਰ ਮਨ ਹਰ ਹਰ ਨਾਮ ਤੇ ਆਇਆ ਵਿਖਾਉ ਮੈਂ ਕੱਢੀ ਮਾਰ ਜਿਨ ਹਰ ਹਰ ਨਾਮ ਨ ਚੇਤੇ ਹੋ ਤਿੰਨ ਜੂਏ ਜਨਮ ਸਭ ਹਾਰ ਗੁਰਤੁੱਠੇ ਹਰ ਚੇਤਾਇਆ ਹਰ ਨਾਮ ਹਰ ਔਰਤਾਰ ਜਨ ਨਾਮ ਤੇ ਮੁੱਖ ਉਜਲਿਤ ਸੱਚਾਇ ਦਰਬਾਰ ਮਹਲਾ ਚੌਥਾਰ ਕੀਰਤ ਉਤਮ ਨਾਮ ਹੈ ਵਿੱਚ ਕਲ ਜੋ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਏ ਹਰ ਨਾਮ ਹਰ ਔਰਤਾਰ ਬੜਭਾਗੀ ਜਨ ਹਾਰੂ ਤੇ ਆਇਆਓ ਤਿੰਨ ਸੌਂਪੇ ਹਰ ਭੰਡਾਰੂ ਬਿਨ ਨਾਵੈ ਜੇ ਕਰਮ ਕਮਾਵ ਨਿਤ ਹੋਮੈ ਹੋਇ ਕੁਵਾਰੂ ਜਲ ਹਸਤੀ ਮਲ ਨਾ ਵਾਲੀਐ ਸਰਪੀ ਫਿਰ ਪਾਵੈ ਸ਼ਾਰੂ ਹਰ ਮਿਲ ਸਤਿਗੁਰ ਦਇਆ ਕਾਰੂ ਮਨ ਵਸੈ ਕੰਕਾਰੂ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿੰਨ ਜੈਕਾਰ ਪੌੜੀ ਰਾਮ ਨਾਮ ਵਖਰਾ ਉਤਮ ਹਰ ਨਾਇਕ ਵਸੰਭਵ ਪੁਰਖ ਮਾਰਾ ਹਰ ਖੇਲ ਕੀ ਆਉ ਹਰਿਆ ਹਰ ਆਪੇ ਵਰਤਾਏ ਸਭ ਜਗਤ ਕੀ ਵਣਜਾਰਾ ਸਭ ਜੋ ਤੇਰੀ ਜੁੱਤੀ ਵਿੱਚ ਵਰਤ ਕਰਤੀ ਸਭ ਸੱਚ ਤੇਰਾ ਬਸਾਰਾ ਸਭ ਧਿਆਵਤ ਸਫਲ ਜੇ ਸੇ ਪਾਗਾ ਵਹਿ ਗੁਰਮਤੀ ਹਾਰ ਨਿਰੰਕਾਰ ਸਭ ਚਬ ਹੋ ਮੁਖ ਹੋ ਜਗਨਾ ਜਗਨਾ ਜਗਦੀਵ ਰੰਜਿਤ ਭਵ ਜਲ ਪਾਰ ਉਤਾਰ ਸਲੋਕ ਮਾਲਾ ਚੌਥਾ ਅਮਰੀ ਜੀਵਾ ਇਕ ਪ੍ਰਭ ਹਰ ਕੀ ਗੁਣ ਅਗਮ ਤਾਮ ਕਿਉਂ ਕਰ ਜਪੈ ਆਣਿਆ ਹਰ ਤੋਂ ਵੱਡ ਆਗਮ ਅਗਾਰ ਦੇਹੋ ਪ੍ਰਭੂ ਮਤਿ ਉਤਮਾ ਗੁਰ ਸਤਿਗੁਰ ਕੈ ਸੰਗ ਸਤਸੰਗ ਤੋਂ ਹਰ ਮੇਲ ਪ੍ਰਭ ਹਮ ਭਾਪੀ ਸੰਗ ਤਰਾਉ ਜਨ ਨਾਨਕ ਕਉ ਹਰ ਬਖਸ਼ ਲੈ ਹਰ ਤੁਟ ਮੇਲੂ ਮਿਲਾਉ ਕਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕੈ ਰਮ ਤਰਾ ਮਾਲਾ ਚਵਤਾਰ ਕਰੋ ਕਿਰਪਾ ਜਗ ਜੀਵਨਾ ਗੁਰ ਸਤਿਗੁਰੂ ਮਿਲ ਦਿਆਲੋ ਹੁਰ ਸੇਵਾ ਹਰ ਹਮ ਭਾਈਆ ਹਰ ਹੋਵਾਉ ਹਰ ਕਿਰਪਾਲੋ ਸਭਾ ਸਮਨ ਸਭ ਵਿਸਰੀ ਮੰਚੂ ਕਾਲ ਜੰਜਾਲ ਗੁਰ ਤੁਟੈ ਨਾਮ ਦ੍ਰਿੜਾਇਆ ਕੀ ਸ਼ਬਦ ਨਿਹਾਲ ਜਨ ਨਾਨਕ ਤੁਟ ਤਨ ਪਾਇਆ ਹਰ ਨਾਮ ਹਰ ਤਨ ਮਾਲ ਪੌੜੀ ਹਰ ਤੋਂ ਵੱਡ ਵੱਡੀ ਵੱਡੀ ਵੱਡ ਉੱਚੀ ਸਭ ਉੱਪਰ ਵੱਡੀ ਵੱਡੋ ਨਾ ਜੋ ਤੈ ਹਰ ਪਰੰਪਰ ਹਰ ਹਰ ਵਰ ਤਿਆਈ ਹਰਿ ਤੇ ਹੋ ਨਾ ਜੁਗਾ ਵੈਸ਼ਨ ਤੇ ਰਾਜਾ ਸਵਾਮੀ ਦਨ ਕਾਟੇ ਭਾਵ ਕਟੋਨਾ ਤੁਮ ਜੈ ਸ਼ੀ ਹਰ ਪੁਰਖ ਜਾ ਨਿਮਤ ਗੁਰਮਤ ਮੁਖ ਵੱਡ ਪ੍ਰਭਾਗ ਵਡੋ ਨਾ ਸਭ ਤਿਆਗ ਵਾ ਸਤਿ ਜੁਗਾ ਸਤਿ ਵਰਤਾਕ ਸਤਿ ਸਦਾ ਸਦਾ ਸਤਿ ਜਨ ਨਾਨਕ ਦਾਉ ਸੁਧ ਸੋਨਾ ਸਲੋਕ ਮਹਲਤ ਤਾਮਰੇ ਹਰ ਜਗ ਜੀਵ ਨਾ ਹਾਰੂ ਜਪਿਓ ਹਰ ਗੁਰਮੰਤ ਹਰ ਅਗਮ ਅਗੁਚਰ ਅਗਮ ਹਾਰੂ ਹਰ ਮਿਲਿਆ ਚੈਨ ਤੋ ਹਰ ਆਪੇ ਘਟ ਘਟ ਵਰ

ਹੱਥ ਵਿਚਾਰੀ ਕਥੋ ਕਥੋ ਕਿਆ ਮੈਂ ਜ਼ੋਰ ਭਗਤ ਕਰੀ ਕਰਾਏ ਮੋਰੇ ਅੰਤਰ ਵਸ ਚੁੱਕੇ ਮੈਂ ਮੋਰੇ ਕਿਸੇ ਵੀ ਦੂਜਣੀ ਕੋ ਹੋਰੇ ਗੁਰ ਕਾ ਛੋ ਮਹਾਰਸ ਮਿਠਾ ਹੈ ਸਾਮਰਤ ਅੰਤਰ ਡੀਠਾ ਜਿਣ ਚਾਖਿਆ ਪੂਰਾ ਪਦ ਹੋਏ ਨਾਨਕ ਤਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਦ ਅੰਦਰ ਦੇਖ ਸ਼ਬਦ ਮਨ ਮਾਲੀ ਆਵਣਾ ਦਰੰਗਣ ਹਰ ਐਨਸ ਜੀਆਂ ਦੇ ਸੰਭਾਲੇ ਤੁਸੀਂ ਕਿ ਸਰਕਾਰ ਮੇਰਾ ਪ੍ਰੋਗਰਾਮ ਗੁਣੋ ਤਰੂੜਾ ਦੀਨ ਦਿਆਲ ਫਿਰ ਸਮਾਨ ਮੋਹਨ ਯਤਰ ਸਰਾਟ ਸਕੂਲ ਰਹਾਉ ਉਪਰੇ ਕੂਪ ਗੁਣ ਗੁਣਹਾਰੀ ਅੰਮ੍ਰਿਤ ਪੀ ਗੁਣਹਾਰ ਜਿਸ ਕੀ ਵਾਤ ਜਿਸ ਕੀ ਰਚਨਾ ਸੋ ਬੀਜਾ ਨੇ ਗੁਰੂ ਗਿਆਨ ਵਿਚਾਰ ਪਸਰੀ ਕਿਰਨ ਸਸ ਗੁਣ ਵਿਕਾਸੈ ਸਭ ਕਰ ਸੂ ਸਮਾਇਆ ਅਕਾਲ ਬੇਅੰਦਸ ਮਨਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭਾਇਆ ਅਤ ਰਸ ਰੰਗ ਤੁਲੂ ਲੈ ਰਾਤੀ ਦੂਜਾ ਰੰਗ ਨ ਕੋਈ ਨਾਨਕ ਕ੍ਰਿਸ਼ਨ ਸਾਹੇ ਰਾਤੇ ਰਵ ਰਿਹਾ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲ ਬਾਰਾਂ ਮੈਂ ਰਾਵਲ ਕਬਜਾਵੈ ਚੌ ਮੈਂ ਚੌ ਛੇ ਮੈਂ ਸੰਨਿਆਸੀ ਜੋਗੀ ਕਾਕੜੀਆਂ ਸੁਰਖੁੱਤੈ ਬਿਨ ਸਬਦੇ ਗਲ ਫਾਸੀ ਸ਼ਬਦਰ ਦੇ ਪੂਰੇ ਬੈਰਾਗੀ ਔਹਟ ਹਸਤ ਮੈਂ ਭਿਖਿਆ ਸਜਾਚੀ ਪਾਇ ਲਿਵ ਲਾਗ ਰਹਾ ਬ੍ਰਹਮਣ ਬਾਦ ਪੜਾਇਆ ਕਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਝੇ ਕੇ ਸੋਚੇ ਨਾਏ ਮਨ ਕੋਈ ਚੜ ਦੁਖ ਪਾਏ ਸ਼ਬਦ ਮਿਲੇ ਸੇ ਸੁੱਚਾ ਜਾਰੀ ਸਾਚੀ ਦਰ ਕੇ ਮਨ ਏ ਅਣਦਿਨ ਨਾਮ ਤੇਰਾ ਤਨ ਅਣਦਿਨ ਨਾਮ ਤਨ ਲਿਵ ਲਾਗੇ ਜੁਗ ਜੁਗ ਸਾਧ ਸਮਾਨੇ ਸਗਲੇ ਕਰਮ ਤਰੋਂ ਸੋ ਸੰਜਮ ਜਬ ਤਬ ਤੇ ਸ਼ਬਦ ਵਸੈ ਨਾਨਕ ਸਤਿਗੁਰੂ ਮੇਰੇ ਮਿਲਾਇਆ ਦੁਖ ਬਲਾਸ ਕਾਲ ਨਸੈ ਪ੍ਰਭਾਤੀ ਮਹੱਲਾ ਪਹਿਲਾ ਸੰਤਾਂ ਗਿਰੀਆਂ ਸਾਧਨ ਸੰਗਤ ਹਰ ਕੀਰ ਤਰ ਤਾਰੀ ਕਾਂ ਕਰੈ ਬਪਰਾਜਮ ਡਰ ਪੈ ਗੁਰਮੁਖ ਹਿਰਦੇ ਵਿਚਾਰੀ ਗੁਰਮੁਖ ਹਿਰਦੇ ਮੁਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੈ ਸਾਧ ਤਣਾ ਮ ਸਾਧ ਮਨ ਰਹਾਵ ਗੁਰੂ ਉਪਦੇ ਸਾਚ ਸੁਖ ਜਾ ਗਈ ਲਾਲ ਜਵੇ ਰਤਨ ਪਦਾਰਥ ਕੋਸ਼ਿਸ਼ ਗੁਰਮੁਖ ਲਈਏ ਚੀਨੇ ਗਿਆਨ ਧਿਆਨ ਤਨ ਸਾਚੋ ਇੱਕ ਸ਼ਬਦ ਲਿਵ ਲਾਵੇ ਨਿਰਾਲਮ ਨਿਰਹਾਲ ਨਿਰਕੇਵਲ ਨਿਰਪੋ ਤਾੜੀ ਲਾਵੇ।

ਸੁਖ ਸਿੰਘਾਰ ਸਤਿਗੁਰੂ ਦੀ ਖਾਇਆ ਨਾਮ ਰਤੀ ਨਾਮ ਉਡੀ ਉਡੇ ਆਏ ਕੁੱਟ ਭੰਡਾਰ ਭਰੇ ਕਦੇ ਤੋੜਨੇ ਆਵੈ ਸਦਾ ਹਰਸੇ ਉਹ ਭਾਈ ਆਪੇ ਕਰਤਾ ਜਿਸਨੂੰ ਦੇਵੈ ਤਿਸ ਵਸੇ ਮਣੇ ਆਈ ਨਾਮ ਨਾਮ ਧਿਆ ਸਦਾ ਤੂੰ ਸਤਿਗੁਰੂ ਦੀ ਅਦੇ ਪਾਏ ਪ੍ਰਭਾਤੀ ਮਹਲਾ ਤੀਜਾ ਨਿਰਗੁਣੀ ਆਰੇ ਕੋ ਬਖਸ਼ੈ ਸਵਾਮੀ ਆਪੇ ਲੈ ਮਿਲਾਏ ਤੂੰ ਬੇਅੰਤਰਾਂਤ ਨ ਪਾਏ ਆ ਸਭ ਦੇ ਦੇ ਹੋ ਜਾਏ ਹਰ ਜੋ ਤੂੰ ਟੋਬਲ ਜਾਏ ਤਨ ਮਨ ਅਰਪੀਏ ਤੁਦੇ ਅੱਗੇ ਰਾਖੂੰ ਸਦਾ ਰਾਮ ਸਰਨਾਈ ਰਹਾਏ ਆਪਣੀ ਬਾਣੀ ਵਿੱਚ ਸਦਾ ਰਖ ਸੁਆਮੀ ਹਰ ਨਾਮੋਂ ਦੇ ਉੜਿਆ ਪੂਰੇ ਗੁਰ ਤੇ ਬਾਣਾ ਜਾਪੇ ਅਣਦਿਨ ਸਹਿ ਸਮਾਈ ਤੇਰੀ ਬਾਣੀ ਭਗਤ ਜੇ ਤੁਦ ਭਾਵੈ ਆਪੇ ਬਖਸ਼ ਮਿਲਾਏ ਤੇਰੇ ਬਾਣੀ ਸਦਾ ਸੁਖ ਪਾਇਆ ਗੁਰ ਤਿਸ ਨਾਗ ਨੂੰ ਬੁਝਾਈ ਜੋ ਤੂੰ ਕਰੈ ਸੋ ਹੋਵੈ ਕਰਦੇ ਔਰ ਨਾ ਕਰਨਾ ਜਾ

ਗਿਆ ਹੈ, ਦੂਜਾ ਗੁਰ ਕੈ ਸ਼ਬਦ ਪਛਾਤਾ। ਹਰ ਜਿਉ ਤੂੰ ਮੇਰਾ ਕਸਾਏ, ਤੂੰ ਜਪਿਤ ਦੇ ਸਲਾਏ, ਕਦਮੇ ਤੂੰ ਤੇ ਹੋਈ ਰਹਾਵ। ਗੁਰਮੁਖ ਸਲਾਇਨ ਸੇ ਸਦ ਪਾਏ ਨੇ, ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦਨ ਫੀਕਾ। ਗੁਰ ਸ਼ਬਦੀ ਵਿਚਾਰ ਜਿਨੀ ਮਿੱਠਾ ਲਾ ਸੋਈ ਜਾਣੇ, ਤਿਸ ਮਿੱਠੋ ਬਲ ਜਾਏ। ਸ਼ਬਦ ਸਲਾਏ ਸਦਾ ਸੁਖਦਾਤਾ, ਵਿਚੋ ਆਪ ਗੁਆਏ, ਸਤਿਗੁਰੂ ਮੇਰਾ ਸਦਾ ਹਿਦਾਤਾ, ਜੋ ਇੱਛਾ ਸਫਲ ਪਾਏ। ਨਾਨਕ ਨਾਮ ਮਿਲੇ ਵਡਿਆਈ, ਗੁਰ ਚਰ ਗੁਰ ਸ਼ਬਦੀ ਸਜ ਪਾਏ। ਪ੍ਰਭਾਤੀ ਮਹਲਾ ਤੀਜਾ, ਜੋ ਤੇਰੀ ਸ਼ਰਨ ਆਈ, ਹਰ ਜੋ ਤਿੰਨ ਤੂੰ ਰੱਖਣ ਯੋਗ, ਤੂੰ ਜਿਵੜੇ ਆਪਣਾ ਸੂਜੇ ਨਾ ਕੋ ਅਨਹੋਗ। ਹਰ ਜੋ ਸਦਾ ਤੇਰੀ ਸ਼ਰਨ ਆਈ, ਜੋ ਪਾਵੈ ਤੂੰ ਰੱਖ ਮੇਰੇ ਸਵਾਮੀ, ਇਹ ਤੇਰੀ ਵਡਿਆਈ ਰਹਾਓ। ਜੋ ਤੇਰੀ ਸ਼ਰਨ ਆਈ, ਹਰ ਜੋ ਤਿੰਨ ਕੀ ਕਰੇ ਪ੍ਰਤਪਾਲ, ਆਪ ਕਿਰਪਾ ਕਰ ਰੱਖ ਹਰ ਜੋ ਪੂਰਨ ਸਕੇ ਜਮਕਾਲ, ਤੇਰੀ ਸ਼ਰਨ ਆਈ ਸੱਚੀ, ਹਰ ਜੋ ਨਾ ਉਹ ਘਟਨ ਜਾਏ, ਜੋ ਹਰ ਪਾਉ ਛੋੜ ਦੂਜੇ ਪਾਏ, ਲਾਗੇ ਜੰਮੇ ਤਾਂ ਮਰ ਜਾਏ। ਜੋ ਤੇਰੀ ਸ਼ਰਨ ਆਈ ਹਰ ਜੋ, ਤਿੰਨ ਕਾਦੋ ਭੁਗ ਸੁਣਾਏ, ਨਾਨਕ ਨਾਮ ਸਲਾਹ ਸਦਾ ਤੂੰ ਸੱਚੇ ਸਭ ਸਮਾਏ। ਪ੍ਰਭਾਤੀ ਮਹੱਲਾ ਤੀਜਾ, ਗੁਰਮੁਖ ਹਰ ਜੋ ਸਦਾ ਤੇ ਆਓ, ਜਬ ਲਗਦੀ ਭਲਾ ਨੇ, ਗੁਰ ਸ਼ਬਦੀ ਜਵਨ ਚ ਮੰਡੇ ਨੂੰ ਹੋਵੇ ਚੁੱਕਾ ਮਣ ਵਿਮਾਨ। ਸਫਲ ਜਨਮ ਤਿਸ ਪ੍ਰਾਣੀ ਕੇਰਾ, ਹਰ ਕੇ ਨਾਮ ਸਮਾਨ, ਮੇਰੇ ਮਨ ਗੁਰ ਕੀ ਸਿੱਖ ਸੁਣੀ, ਜੈ ਹਰ ਕਾ ਨਾਮ ਸਦਾ ਸੁਖਦਾਤਾ, ਸਹਿਜੇ ਰਸ ਬੀਜ ਰਹਾ। ਮੂਲ ਪਛਾਣ ਤਿਨੇ ਕਰ ਵਾਸਾ, ਸਹਿਜੇ ਸੁਖ ਹੋਏ, ਗੁਰ ਕੈ ਸ਼ਬਦ ਕੌਣ ਪ੍ਰਵਾਸਿਆ, ਹਉਮੈ ਦੁਰਮੁਖ ਹੋਏ। ਸਭਨਾ ਮੈਂ ਕੋ ਸਜ ਵਰਤੈ, ਵਿਰੜਾ ਬੂਜੇ ਕੋਈ, ਗੁਰਮਤੀ ਮਨ ਨਿਰਮਲ ਹੋਆ, ਮਰਤਤ ਗਿਆ ਕਾਨੇ, ਹਰ ਕਾ ਨਾਮ ਸਦਾ ਮਨ ਮੀ ਵਸਿਆ, ਮਨ ਵਿੱਚ ਹੀ ਮਨ ਹੀ ਮਨ ਮਾਨੈ। ਸਤਿਗੁਰਹਾਰੀ ਗੁਰੇ ਆਪਣੇ ਵਿੱਟੋਂ, ਜਿਤ ਆਤਮ ਰਾਮ ਪਛਾਣੇ, ਮਾਨਸਾ ਮਾਨਸ ਜਨਮ ਸਤਿਗੁਰੂ ਨੇ ਸੇਵਿਆ, ਬਿਰਥਾ ਜਨਮ ਗਵਾਇਆ। ਨਦਰ ਕਰੇ ਤਾਂ ਸਤਿਗੁਰੂ ਮਿਲੇ, ਸਹਿਜੇ ਸਹਿ ਸਮਾਇਆ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਭਾਗ ਮਿਲਿਆ ਤੇ ਆਇਆ। ਪ੍ਰਭਾਤੀ ਮਹੱਲਾ ਤੀਜਾ, ਆਪੇ ਪੰਥ ਬਣਾਏ ਬੋਰੰਗੀ, ਸਿਸ਼ਟੂ ਪਾਏ ਵਰਾ ਵਕੇਲ ਕੀਆ, ਘਰ ਘਰ ਵੇਖੇ ਕਰੇ ਕਰਾਇਆ, ਸਭ ਜੀਆਂ ਕੁਲ ਜਗਦੀਆ, ਕਲੀ ਕਾਲ ਮੈਂ ਰਵਿਆ ਰਾਮ, ਘੜ ਘੜ ਪੂਰ ਰਿਹਾ ਪ੍ਰਭੇ ਕੋ, ਗੁਰਮੁਖ ਪੁਰਗ ਹਰ ਹਰ ਨਾਮ ਰਹਾ। ਗੁਪਤਾ ਨਾਮ ਵਰਤੇ ਵਿੱਚ ਕਲ ਯੁਗ, ਘੜ ਘੜ ਹਰ ਪ੍ਰਭੂ ਰਿਹਾ, ਨਾਮ ਤਨਰਜਨਾ ਤਿਨਾ ਉਦਿਰ ਦੇ ਪ੍ਰਗਟਿਆ, ਜੋ ਕੁਲ ਸਰਣਾਈ ਭਜ ਪਿਆ। ਇੰਦਰੀ ਪੰਜ ਪੰਜੇ ਵਸ ਜਾਪਣੇ, ਆਣੇ ਖੀਮਾ ਸੰਤੋਖ ਗੁਰਮਤ ਪਾਵੈ, ਇਹ ਸੋ ਧਨ ਧਨ ਹਰ ਜਨ ਵਡ ਪੂਰਾ, ਜੋ ਭੈ ਭੈ ਰਾਗ ਹਰ ਗੁਣ ਗਾਵੈ, ਗੁਰ ਤੇ ਮੋਹ ਫਿਰੇ ਜੇ ਕੋਈ, ਗੁਰ ਕਾ ਕਹਿਣ ਚਿਦ ਤਰੈ, ਕਰ ਹਜ਼ਾਰ ਬਹੁ ਸੰਕੋ ਸੰਚੈ, ਜੋ ਕੁਛ ਕਰੇ ਸੁਨਰ ਕਰੇ, ਇੱਕੋ ਸ਼ਬਦ ਇੱਕੋ ਪ੍ਰਭ ਵਰਤੈ, ਸਭ ਇੱਕ ਸੇ ਉਹ ਪਤੇ ਹੋ ਚੱਲੇ, ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਹਰ ਹਰ ਜਾਇ ਰਲੇ। ਪ੍ਰਭਾਤੀ ਮਹੱਲਾ ਤੀਜਾ, ਮੇਰੇ ਮਨ ਗੁਰ ਆਪਣਾ ਸਲਾਏ, ਪੂਰਾ ਭਾਗ ਹੋਇਆ ਮੁਖ ਮਸਤਕ, ਸਦਾ ਹਰ ਕੇ ਗੁਣ ਗਾਇ ਰਹਾ, ਅਮਰ ਨਾਮ ਭੋਜਨ ਹਰ ਦੇ, ਕੁੜਮ ਦੇ ਗਿਰਲੇ ਕੋਈ ਵਿਰਲੇ ਕੋਈ ਵਿਰਲਾ ਲੈ, ਜਿਸਨੂੰ ਆਪਣੀ ਨਦਰ ਕਰੇ, ਗੁਰੂ ਕੈ ਚਰਨ ਮਨ ਮਾਏ ਵਸਾਏ, ਦੁੱਖ ਨੇਰਾ ਅੰਦਰ ਹੋ ਜਾਏ, ਆਪੇ ਸਾਚਾ ਲੈ ਮਿਲਾਏ, ਗੁਰੂ ਕੀ ਬਾਣੀ ਸੋ ਲਾਏ ਪਿਆਰ, ਇੱਥੇ ਉੱਤੇ ਵਿਧਾਰ, ਆਪੇ ਦੇਵੈ ਦੇਸ ਨਿਹਾਰ, ਸਚਮਨਾਏ ਆਪਣਾ ਭਾਣਾ, ਸੋਈ ਭਗਤ ਸੁਗਲ ਸੁਜਾਣਾ, ਨਾਨਕ ਤਿਸ ਕੇ ਸਤਿਗੁਰੂ ਬਾਣਾ। ਪ੍ਰਭਾਤੀ ਮਹੱਲਾ ਚੌਥਾ ਵਿਵਾਸ, ਇੱਕੋ ਓਂਕਾਰ ਸਤਿਗੁਰੂ ਪ੍ਰਸਾਦ, ਸਤਿਗੁਰ ਗੁਣ ਗਾਵੈ ਗੁਰਮਤਿ, ਲਿਵਨ ਮਨ ਨਾਮ ਲਗਾ ਨੇ, ਅੰਮ੍ਰਿਤਾ ਗੁਰ ਸੁਭੀਆ, ਗੁਰ ਸ਼ਬਦੀ ਹਮ ਨਾਮ

ਕਿਤ ਵਿਦ ਕਿਉਂ ਪਾਈ ਪ੍ਰਭੇ ਆਪਣਾ ਮੋਕੋ ਕਰੋ ਪ੍ਰਭੇ ਹਰਦਾਨ ਸਤਸੰਗਤ ਮੈਂ ਹਰ ਹਰ ਵਸਿਆ ਮੈਂ ਸੰਗਤ ਹਰ ਗੁਣ ਗਾਨੇ ਬੜੇ ਭਾਗ ਸਤਸੰਗਤ ਵਾਹਿਗੁਰੂ ਸਤਿਗੁਰ ਪਰਸ ਭਗਵਾਨ ਗੁਣ ਗਾਵੈ ਪ੍ਰਭੂ ਗੋਸਾ ਗੁਣ ਠਾਕੁਰ ਕੇ ਗੁਣ ਗਾਇ ਹੈਰਾਨ ਜਨ ਨਾਨਕ ਗੁਰੂ ਕਿਰਪਾ ਧਾਰੀ ਹਰ ਨਾਮ ਦਿਓ ਪਿੰਡਾਨ ਪ੍ਰਭਾਤੀ ਮਹੱਲਾ ਚੌਥਾ ਗੁਰੇ ਸੁਰ ਗੁਰਮੁਖ ਹਰ ਬੋਲੈ ਸਾਰਾਇਣ ਸੰਭਾਲੇ ਹਰ ਕਾਲ ਹਮਰੇ ਪ੍ਰਭ ਹਮ ਲੋਚ ਲਗਾਈ ਹਮ ਕਰੈ ਪ੍ਰਭੂ ਹਰ ਭਾਲ ਮੇਰਾ ਮਨ ਸਾਧੂ ਧੂਰ ਵਾਲ ਹਰ ਹਰ ਨਾਮ ਦ੍ਰਿੜਾਇਓ ਗੁਰ ਮਿੱਠਾ ਗੁਰ ਪਗਚਾਰ ਹਮ ਬਾਲ ਰਹਾਵ ਸਾਕਤ ਕੋ ਦਿਨ ਰਹਿਣ ਰਾਤ ਦਿਨ ਧਾਰੀ ਮੋ ਫਾਤੇ ਮਾਇਆ ਜਾਲੀ ਹਿੰਨ ਪਾਲ ਹਰ ਪ੍ਰਭ ਦਿਨ ਵਸਿਓ ਰਿਣ ਬਾਂਧੇ ਬਹੁ ਵਿਦਵਾਲ ਸਤਸੰਗਤ ਮਿਲਣਾ ਸਦਾ ਮਤ ਵਿਦਵਾਏ ਹੋਂ ਛੁੱਟੇ ਮਮਤਾ ਜਾਲ ਹਰ ਨਾਮਾ ਹਰ ਮੀਟ ਲਗਾਨਾ ਗੁਰ ਕੀ ਸ਼ਬਦ ਨਿਹਾਲ ਹਮ ਵਾਰ ਇੱਕ ਗੁਰ ਇੱਕ ਮੁਸਾਏ ਗੁਰ ਕਰ ਕਿਰਪਾ ਪ੍ਰਪਾਲ ਵੀ ਭੋਜਨ ਲੁਭਦੇ ਕੱਢਦੇ ਪ੍ਰਭ ਗੁਰੂ ਨਾਨਕ ਬਾਲ ਗੋਪਾਲ ਪ੍ਰਭਾਤੀ ਮਹੱਲਾ ਚੌਥ ਇੱਕ ਖਿਨ ਹਰ ਪ੍ਰਭ ਕਿਰਪਾ ਤਾਰੀ ਗੁਣ ਗਾਇ ਰਸਰਗ ਸੀਕੈ ਗਾਵ ਸੁਣੋ ਦੋ ਪੈ ਮੁਕਤੈ ਜਿਨ੍ਹਾਂ ਗੁਰਮੁਖ ਕਿਨ ਹਰ ਪੀਕੈ ਮੇਰੇ ਮਨ ਹਰ ਹਰ ਨਾਮ ਰਾਮ ਨਾਮ ਰਸ ਠੀਕੈ ਗੁਰਮੁਖ ਨਾਮ ਸਿਤਲ ਜਲ ਪਾਇਆ ਹਰ ਹਰ ਨਾਮ ਪਿਆ ਰਸ ਠੀਕ ਰਹਾ ਜਿਨ ਹਰ ਹਿਰਦੇ ਬਿਰ ਲਗਾਨੀ ਤਿਨ ਮਸਤਕ ਉਜਲ ਠੀਕ ਹਰ ਤਿਨ ਸੁਭਾ ਸਭ ਜਗ ਉਪਰ ਜੋ ਵਿੱਚ ਉਡਵਾ ਸਸਕੀਕ ਜਿਨ ਹਰ ਹਿਰਦੇ ਨਾਮ ਵਸਿਓ ਤਿਨ ਸਭ ਕਾਰਜ ਫੀਕ ਜੈਸੇ ਸਿੰਗਾਰ ਕਰੇ ਬੋਧ ਦੇ ਮਾਨੁਖ ਨਾਮ ਬਿਨਾ ਨਾਨੀਕ ਘਾਟ ਕਰਮਈ ਅਰਮਤ ਰਾਮ ਰਾਏ ਸਭ ਰਥੇ ਸਭ ਮਈਕ ਜਨ ਨਾਨਕ ਕੋਗ ਹਰ ਕਿਰਪਾ ਤਾਰੀ ਗੁਰ ਬਚਨ ਧਿਆਉ ਕਰੀ ਮੀਕ ਪ੍ਰਭਾਤੀ ਮੱਲਾ ਚੌਥਾ ਗੁੰਗ ਦਿਆਲ ਦੇ ਕਿਰਪਾ ਪ੍ਰਭ ਤਾਰੀ ਮੁਖ ਹਰ ਹਰ ਨਾਮ ਹਮ ਕਹਿ ਪਤਿਤ ਪਾਵਨ ਹਰ ਨਾਮ ਧਿਆਇਓ ਸਭ ਕੁਲਿਓ ਪਾਵ ਲਹਿ ਜਾਮਣ ਰਾਮ ਨਾਮ ਰਵ ਲੈ ਦੀਨ ਦਿਆਲ ਦੁਖ ਦਿਨਦਾਇ ਗੁਰਮਤ ਰਾਮ ਨਾਮ ਰਾਮ ਗੁਰਮੁਖ ਨਾਮ ਪਦਾਰਥ ਲੈ ਰਹਾਵ ਕਾਇਆ ਨਗਰ ਨਗਰ ਹਰ ਵਸਿਓ ਮਤ ਗੁਰਮਤ ਹਰ ਹਰ ਸਹਿ ਸ੍ਰੀ ਸਰੋਵਰ ਹਾਮ ਨਾਮ ਹਰ ਪ੍ਰਗਟਿਓ ਹਾ ਕਰ ਮੰਦਰ ਹਰ ਪੁਰ ਲਹਿ ਜੋ ਨਰ ਭਰਮ ਭਰਮ ਦਿਆ ਲੈ ਤੇ ਸਾਕਤ ਮੂਲ ਮੋਹਿ ਜੋ ਮਿਰਗ ਨਾਭ ਵਸੇ ਬਸ ਵਸਨ ਭਰਮੋ ਭਰਮਿਓ ਜਾਲ ਗਏ ਤੂੰ ਵਡ ਵਾਗਮ ਗੋ ਗਾਦ ਬੋਧ ਰਾਮਤ ਦੇਵੋ ਹਰ ਪ੍ਰਭ ਲੈ ਹੈ ਜਨ ਨਾਨਕ ਗੁਰ ਹਰਿ ਸਿਰ ਧਰਿਓ ਹਰ ਨਾਮ ਨਾਮ ਰਵ ਲੈ ਪ੍ਰਭਾਤੀ ਮਹੱਲਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭੁਪਾ ਸਤਿਗੁਰੂ ਬਚਨ ਸੁਖਾਨੇ ਹੀਰੇ ਹਰ ਧਾਰੀ ਹਰ ਪ੍ਰਭ ਕਿਰਪਾ ਮੇਰੇ ਮਨ ਪਾਸ ਰਾਮ ਨਾਮ ਹਰ ਨਿਮਗਵਾ ਹਰ ਹਰ ਦਾਨ ਦਿਓ ਗੁਰਪੂਰੇ ਮਨ ਹਰ ਨਾਮ ਮਨ ਤਨ ਬਸ ਪਰਹਾਓ ਕਾਇਆ ਨਗਰ ਵਸਿਓ ਕਰ ਮੰਦਰ

ਨਹਾਰ ਨਾਨਕ ਰੱਖ ਨਹਾਰ ਅਪਾਰ ਰਤਨ ਦਿਆ ਕੌੜੀ ਸੰਗ ਰਚੈ ਸਾ ਛੋੜ ਝੂਠ ਸੰਗ ਬਚੈ ਜੋ ਛੜਨਾ ਸੁਆ ਸਿਰ ਕਰਮਾਨੇ ਜੋ ਹੋਣ ਸੂਰ ਪੁਰਾਣੇ ਛੂਟ ਜਾਏ ਤਿਸ ਕਾ ਸੰਗ ਕਰੇ ਸੰਗ ਸਾਹ ਤਿਸ ਪਰ ਹਰ ਚੰਦਨ ਲੇ ਉਤਾਰੇ ਧੋਏ ਗਰ ਦਵ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਕਰਾਲ ਨਾਨਕ ਕਰ ਲਿਓ ਪ੍ਰੋ ਦਿਆਲ ਕਰਤੂਤ ਪਸ਼ੂ ਕੀ ਮਾਨ ਜਾਤ ਲੋਕ ਸਰਾ ਕਰੇ ਦੇ ਨਾਲ ਬਾਹਰ ਫੇਖਣ ਤੋਰਨ ਵਾਏ ਸੁਸਨਾ ਕਿਛ ਕਰੇ ਸਿਪਾਹੇ ਬਾਹਰ ਗਿਆਨ ਧਿਆਨੇ ਸੇ ਨਾਲ ਅੰਤਰ ਵਿਆਹ ਪੇ ਲੋ ਸਵਾਨ ਅੰਤਰ ਇਕਨ ਬਾਰ ਤੁਮ ਸੁਹਾਗ ਗਲ ਪਾਤਰ ਕੈ ਤਰੇ ਥਾ ਜਾਂ ਕੇ ਅੰਤਰ ਵਸੇ ਪਰੋ ਆਪ ਨਾਨਕ ਤੀ ਸਹਿ ਸਮਾਜ ਸੁਣਦਾ ਕੈ ਸਮਾਰਗ ਪਾਵੇ ਕਰ ਗਹਿ ਲਿਹੋ ਊੜ ਨਿਭਾਵੇ ਕਾਂ ਬੁਜਾਰ ਤੂਜੇ ਡੋਰਾ ਨਿਸ ਕਹੇ ਤੋ ਸਮਝੇ ਭੂਰਾ ਕਾਂ ਬਿਸਨ ਪਦ ਗਾਵੇ ਕੁੰ ਜਦਨ ਕਰੇ ਤੋ ਵਿਸਰੂ ਹੋਂ ਕਹਿ ਪਿੰਗਲ ਪਰਬਤ ਪ੍ਰਭਾਵ ਨਹੀਂ ਹੋ ਤੂੰ ਆਮ ਸਗਾਉਣ ਕਰਤਾਰ ਕਰੁਣਾ ਮੈਂ ਦਿਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਆਈ ਸਾਵਣ ਚੀ ਜੋ ਬਰਾਏ ਤਾਂ ਸੋ ਪ੍ਰੀਤ ਗੁਲ ਵਾਕੀ ਕਰ ਪਿੱਤਰ ਵਸੇ ਅਣਕੀ ਮਾਇ ਰੰਗ ਰਸੇ ਦ੍ਰਿੜ ਕਰਮਾ ਨੇ ਮਣੇ ਪ੍ਰਤੀਤ ਕਾਲ ਨੇ ਆਵੇ ਮੁੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋ ਤ੍ਰੋਹ ਆਹੂ ਜੁਗਤ ਵਿਹਾਨੇ ਗਈ ਜਨਮ ਨਾਨਕ ਰਾਖ ਲਿਵਾ ਪਕਾਰ ਕਰਮ ਤੂੰ ਠਾਕੁਰ ਤੂੰ ਭੈਰਦਾ ਜੀ ਉਪਨ ਸਭ ਤੇਰੀ ਰਾ ਤੂੰ ਮਾਤ ਦਾਮ ਬਾਲਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਾਨ ਸਗਲ ਸਮੱਗਰੀ ਤੂੰ

ਪਤਿ ਜਾਇ ਅਸ਼ਪਤ ਦਸ ਵਸੂਲੇ ਪਾਛੇ ਪਾਵੇ ਬਸ ਕਾਰਨ ਵੀ ਖੋੜ ਗੁਆਵੇ ਕੁਨਾ ਦੇ ਦਸ ਵੇਰ ਲੈ ਤੋਂ ਮੁੜਾ ਕੋ ਕਾਂ ਕਰੇ ਜਿਸ ਦਾ ਕਿਸੋਨਾ ਹੀ ਚਾਰਾ ਤਾਂ ਕੋ ਕੀ ਜੇ ਸਭ ਨਮਸਕਾਰ ਜਾਂ ਕੀ ਮਨ ਲਾਗਾ ਭਰਾ ਮੀਠਾ ਸਰਵ ਸੁਖ ਤਾਉ ਮਨ ਉਠਾ ਜਿਸ ਜਣੇ ਆਪਣਾ ਹੁਕਮ ਬਣਾਇਆ ਸਰਵ ਥੋਕ ਨਾਨਕ ਤਿਨ ਪਾਇਆ ਕੰਤ ਚਾ ਆਪਣੀ ਦੇ ਰਾਸ ਕਾਤ ਪੀਤ ਵਰਤਿਨ ਦੁਲਾਸ ਆਪਣੀ ਅਮਾਨ ਕੁਛ ਬਾਰ ਸਾ ਲੈ ਗਿਆਨੀ ਮਲੋਸ ਕਰੇ ਆਪਣੀ ਪ੍ਰਤੀ ਦੇ ਆਪ ਖੋਆ ਪਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਾਸਤੇ ਆਗੇ ਰਾਖੀ ਪ੍ਰਭ ਕੀ ਆਗੇ ਮਾਨੇ ਮਤ ਉਸੇ ਚਾਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਘਾਤ ਪਾਇ ਕਿਹੇ ਸਰਫਰੋ ਜਾਣੇ ਬਿਰਖਿਸ਼ਾਏ ਸੁਰੰਗ ਲਾਵੇ ਉਪਨੇ ਸਿਵ ਮਨ ਪ੍ਰਸਤਾਵੇ ਜੋ ਦਿਸੈ ਸੋ ਚਾਲਨ ਹਾਰ ਲਪਟ ਤਨ ਦਾਲ ਉਠਾਓ ਸੋਜ ਲਾਵੇ ਨੇ ਤਾਂ ਕੋ ਆਦ ਨਾ ਆਵੇ ਕਿ ਮਨ ਹਰ ਕੀ ਬਣੇ ਹਰ ਕੇ ਨਾਮ ਕੁਰੀ ਸੁਖਦਾਇ ਕਰ ਕਿਰਪਾ ਨਾਨਕ ਆਵਲੇ ਲਾਏ ਮਿਥਿਆ ਧਨ ਧਨ ਨੂੰ ਵਸਵਾਇਆ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰਾਹ ਚਵੰਦਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਾਹ ਰਥ ਹਸਤੀ ਅਸੋ ਵਸਤਰਾ ਮਿਥਿਆ ਰੰਗ ਰਥ ਮਾਇਆ ਬੇਗਾ ਸਲ ਮਿਥਿਆ ਧਰੋ ਮੋਹ ਮਾਣ ਮਿਥਿਆ ਪਸ਼ੂ ਪ੍ਰਕਟ ਕੁਮਾਨ ਅਸਰਵ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਜਨ ਮਿਥਿਆ ਸਰਣ ਪਰ ਨਿੰਦਾ ਸੁਣਿਆ ਮਿਥਿਆ ਸਵਰ ਦਰਭ ਕੋ ਹਿਰਾਇਆ ਮਿਥਿਆ ਨੇ ਤਰਵਿਕ ਪਰ ਤਰੁਪਾ ਦੇ ਮਿਥਿਆ ਰਸਨਾ ਭੋਜਨ ਸਵਾਦ ਮਿਥਿਆ ਚਰਨ ਪਰ ਵਿਕਾਰ ਗੁਦਾਵੇ ਮਿਥਿਆ ਮਨ ਪਰਡੋਲ ਪਾਵੇ ਮਿਥਿਆ ਤਾਂ ਨਹੀਂ ਪਰ ਵਿਕਾਰਾ ਮਿਥਿਆ ਬਸ ਲੇਦ ਵਿਕਾਰਾ ਬਿਨ ਪੂਜੇ ਮਿਥਿਆ ਸਫਾਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਕਤ ਕੀ ਆਰਜਾ ਸਾਜ ਬਿਨਾ ਕਹੋ ਸੁੱਚਾ ਬਿਰ ਤਣਾ ਬਿਨਾ ਤਣੇ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਨੈਣ ਬਿਰਥਾ ਵਿਹਾਏ ਮੀਂਹ ਗੁਣਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕੁਰਪਨ ਅਰਥ ਦਾਮ ਧਨ ਧਨ ਤੇ ਜਨ ਜੇ ਕੜਵਸਿਓ ਹਰਨਾਵ ਨਾਨਕ ਤਾਂ ਕੇਵਲ ਵਲ ਜਾ ਰਹਿਤ ਔਰ ਕਸ਼ਾਵਰ ਕਮਾਵਤੇ ਮਾਨੇ ਪ੍ਰੀਤ ਮੁਖੋ ਗੁਣ ਲਾਵਤੇ ਜਾਨਣ ਹਰ ਪ੍ਰਭੂ ਪ੍ਰਬੀਨ ਬਾਹਰ ਭੇਖ ਨ ਕਾਉ ਭੀਨ ਅਵਰ ਉਪਦੇਸ਼ ਆਪ ਨਾ ਕਰੇ ਆਵ ਜਾ ਭਜਨ ਮੈਂ ਮਰਿਆ ਜਿਸ ਕੇ ਅੰਤਰ ਵਸਨ ਅੰਕਾਰ ਤਿਸ ਕਿਸੇ ਕਰੇ ਸੰਸਾਰ ਜੋ ਤੂੰ ਬਾਣੇ ਤਿਨ ਪ੍ਰਭ ਜਾਤਾ ਨਾਨੇ ਕਿਉਂ ਜਾਂ ਚਰਨ ਪ੍ਰਾਤ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਨ ਆਪੇ ਆਪ ਆਪ ਕਰਤਨ ਵੇ ਰੱਖਦੇ ਦੂਜ ਨਾਲ ਕਿਸੇ ਬਜਾਵ ਤਨੇਰ ਉਪਾਵ ਸਿਆਣ ਸਕਲ ਤੇਰਾ ਸਭ ਕੀ ਜਾਣੇ ਆਤਮ ਕੀ ਰਹਿ ਜਿਸ ਭਗਤੀ ਲੈ ਲੜ ਲਾਏ ਤਾਂ ਤਨੰ ਤੇਰਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੇ

ਨਾਨਕ ਪਾਸ ਸੁਤੀ ਕਰ ਜਾਵੇ ਜਿਸ ਪ੍ਰਸਾਦ ਰੋਕਣ ਜਾਂਦੇ ਲਿਵ ਲਾਭ ਤੁਸ ਰਾਮ ਸੁਨੇਹੀ ਜਿਸ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਭਾਵੇਂ ਹਰ ਹਰ ਜਸ ਕੈਦ ਜਿਹ ਪ੍ਰਸਾਦ ਤੇਰੇ ਸਗਲ ਛਿਦ ਡਾਕੀ ਮਨ ਸ਼ਰਣੀ ਪਰ ਠਾਕੁਰ ਪ੍ਰਭਤਾ ਕੀ ਜਿਸ ਪ੍ਰਸਾਦ ਤੁਸੀਂ ਗੁਣ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭੁਚੇ ਜਿਸ ਪ੍ਰਸਾਦ ਪਾਈ ਤੇ ਲੋਕਦੇ ਨਾਨਕਾਂ ਕੀ ਭਗਤ ਕਰੇ ਜਿਹ ਪ੍ਰਸਾਦ ਭੁੱਖਣ ਪੈਰੀਜੇ ਮਨ ਤੇ ਸਿਮਰਤ ਕੁਲ ਸਕੀਜੇ ਜਿਸ ਪ੍ਰਸਾਦ ਅਸਵਸਥ ਸਵਾਰੀ ਮਨ ਤੇ ਪ੍ਰਭ ਕੋ ਕਵਣ ਉਸਾਰ ਜੇ ਪ੍ਰਸਾਦ ਬਾਗ ਮਲੁਕ ਤਣਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਆਈ ਉੱਠ ਸਤਿ ਤੇ ਆਏ ਤਸੇ ਤੇ ਆਏ ਜੋ ਕਲ ਅਕੇ ਹੋਣਾ ਰੱਖੇ ਜੇ ਪ੍ਰਸਾਦ ਕਰੈ ਪੁਨ ਬੋਧਾਨ ਮਨ ਅੜ ਪੈਰ ਕਰ ਸਕਾ ਦਿਆ ਜੇ ਪ੍ਰਸਾਦ ਸੁਚਾਰ ਫਿਆਰੀ ਤਿਸ ਪ੍ਰਭ ਕੋ ਸਾਥ ਸਾਥ ਸਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾਣੋ ਜੇ ਪ੍ਰਸਾਦ ਤ੍ਰਿਣੀ ਕੀ ਜਾਤ ਸੋ ਪ੍ਰਭ ਸਿਮਰੋ ਸਦਾ ਦਿੰਦਾ ਜੇ ਪ੍ਰਸਾਦ ਤ੍ਰਿਪਤ ਰੈ ਗੁਰ ਪ੍ਰਸਾਦ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾ ਜੇ ਪ੍ਰਸਾਦ ਵੀ ਕੈ ਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖਦਾ ਜੇ ਵਸਨਾ ਜੇ ਪ੍ਰਸਾਦ ਕਰ ਚਲਾ ਜੇ ਪ੍ਰਸਾਦ ਸਮੂਰਨ ਫੋਲਾ ਜੇ ਪ੍ਰਸਾਦ ਪ੍ਰਮਗਤ ਪਾਵੇ ਜੇ ਪ੍ਰਸਾਦ ਸੁਖਦਾ ਸਮਾਵ ਐਸਾ ਪ੍ਰਭ ਤਿਆ ਕਰ ਮੁਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਪ੍ਰਭ ਸੰਸਾਰ ਸੰਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਾਣ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਸ ਰੇ ਮਨ ਮੇਰੇ ਤੂੰ ਦਾਸ ਸੁਰਤ ਜੇ ਪ੍ਰਸਾਦ ਸਭ ਕੀ ਕਤ ਹੋਏ ਨਾਨਕ ਜਾਪ ਜਪੇ ਆਪ ਸੋਏ ਆਪ ਜਪਾਏ ਜਪੇ ਸੋ ਨਾਮ ਆਪ ਗੁਆ ਸਵਰਗ ਨੂੰ ਗਾਓ ਪ੍ਰਭ ਕਿਰਪਾ ਤੇ ਪ੍ਰਕਾਸ ਪ੍ਰਭ ਦਿਆ ਤੇ ਕੌਣ ਵਿਕਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਿਆ ਤੇ ਮਦ ਤੁਮੈ ਸਰਨ ਦਾਨ ਪ੍ਰਭ ਤੇਰੀ ਮਾਇਆ ਪੋ ਕਛ ਨ ਕਿਨੂ ਲੈ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕਿਣ ਕੈ ਕਛੂ ਨਹਾਤ ਸਲੋਕ

ਸਾਧਕ ਸੋਭਾ ਕਾ ਨਾਹੀ ਅੰਤ, ਸਾਧਕ ਸੋਭਾ ਸਦਾ ਬੇਅੰਤ, ਸਾਧਕ ਸੋਭਾ ਉੱਚਤੇ ਉੱਚੀ, ਸਾਧਕ ਸੋਭਾ ਮੁੱਚੇ ਮੁੱਚੀ, ਸਾਧਕ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭੇਦ ਨਾ ਪਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏਕ ਸਪਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ। ਬ੍ਰਹਮ ਗਿਆਨੀ ਸਦਾ ਨਰ ਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਰ ਦੋਖ, ਜੈਸੇ ਸੂਰ ਸਰਬ ਕਉ ਸੋਖ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਰ, ਬ੍ਰਹਮ ਗਿਆਨੀ ਕਹਿ ਧੀਰ ਜੇਕ, ਜਿਉਂ ਵਾਧਾ ਕਉ ਖੋਦੈ ਕਉ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ, ਜਿਉਂ ਪਾਵ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਤਰਿ ਉਪਰ ਆਕਾਸ਼, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾ ਅਭਿਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਘੀਰੀ ਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕੋ ਪ੍ਰਯਾਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਮਾਹ, ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਬ੍ਰਹਮ ਗਿਆਨੀ ਲਿਤਾਵਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਕਹਿ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਜਾਗਤ, ਬ੍ਰਹਮ ਗਿਆਨੀ ਅਹੰ ਬਹੁ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕਹਿ ਹੋਇਆ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭਿਆਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ, ਬ੍ਰਹਮ ਗਿਆਨੀ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹਿ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕਉ ਸਦਾ ਦੇਸ਼, ਬ੍ਰਹਮ ਗਿਆਨੀ ਕਾ ਕਤਿਆ ਨ ਜਾਇ ਅਧਾਕਰੁ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ

0: नमस्कार। ब्रह्म ज्ञानी साव श्रेष्ठ का कर्ता, ब्रह्म ज्ञानी सद जीव नहीं मरता, ब्रह्म ज्ञानी मोक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आम निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी श्लोक, और थार जो अंतर नाम सर्व में पेख भगवान, निमक निमक ठाकुर नमस्कार है नानको पर सगल निस्तार अष्टपदी, मिथ्या नाही रसना परसु मन में प्रीत निरंजन दर्शु, परत्रे रूप न पेख नेतर, साध की टहल संसंग हेत, कर न सुन काहू की निंदा, सब ते जान आप को मंदा, गुर प्रसाद विख्या पर हराय, मन की वासना मन ते टराय, इंद्री जित पंच दुख ते रहे, तू नानक कोट मध्य को ऐसा परस, वैष्णो सोजो सोपर सो प्रसन्न, विष्णु की माया ते हुए भिन्न, कर्म करत होवे ने कर्म, तिस वैष्णो का निर्मल धर्म, काहू फल की इच्छा नहीं बाचाए, केवल भागत कीर्तन संग राचाए, मंत्र अंतर सिमरन गोपाल, सब उपर होवत कृपाल, आप दृढ़ अभ्रह नाम जपावे, नानक वैष्णो परम गत पावे, भगवती भगवंत भगत का रंग, सगल त्यागे दुष्ट का संग, मन ते विनसै सगला भरम, कर पूजे सगल पार ब्रह्म, साध संग पापा मल खोवै, भगवती की मत उत्तम होवै, भगवंत की टहल करै नित नीत, मंत्र अर्पै बिशन प्रीत, हर के चरण हृदय बसावै, नानक ऐसा भगवती भगवंत को पावै, सो पंडित जो मन पर भूदै, राम नाम आत्मै शोधै, राम नाम सार रस पीवै, उस पंडित का उपदेश जग जीवै, हर की कथा हृदय बसावै, सो पंडित फिर जोन न आवै, वेद प्राण सिमरत बूझै मूल, सुखम जानै असूल, कौ वरना को दे उपदेश, नानक उस पंडित कहो सदा आदेश, बीज मंत्र सर्व को गया, कौ वरना मैं जपै को ना, जो जो जपै सगी गत होए, सासंग पावै जन कोए, पर कृपा अंतर और तारै, पासप्रीत मुग्ध पात्र कौ तारै, सर्व रोका औखद नाम, कल्याण रू मंगल गुण गाम, काहू जुगत चित न पाइय धर्म, ना मिलै सिखिया तुर कर्म, जिसका मानु पार ब्रह्म का निवास, तिसका नाम सत राम दास, आत्म राम तिस नदरी आया, उदास संतन भाए तन पाया, सदा निकट निकट हर जान, सोदा दर गय प्रवान, अपनी दास को आप कृपा करै, तिस दास को सब सूझी परै, सगल संग आत्म उदास, ऐसी जोगत नानक राम दास, प्रभु की आज्ञा आत्म हितावै, जीवन मुख सो कहावै, तैसा अर्घ तैसा सोग, सदा अनंत नहीं वियोग, तैसा स्वर्ण तैसी उस माटी, तैसा अमृत तैसी बखाटी, तैसा मां तैसा मानु, तैसा रंग तैसा राजान, जो वरताए साई जोगत, नानको पुर कहिए जीवन मुक्त, पार ब्रह्म के सगले ठाऊ, जित जित घर राखै तैसा तन नाऊ, आपे करण खराब जोग, प्रपावै सोई फन होगा, पसरियो आप अंत तरंग, लगे न जाय पार ब्रह्म के रंग, जैसी मत दे तैसा परगास, पार ब्रह्म करता अविनाश, सदा सदा सदा दयाल, सिमर सिमर नानक पहे निहाल श्लोक, औसत करें अनेक जन अंत न पारावार, नानक रचना प्रभ रची, बहु विधानक प्रकार, अष्टपदी कई कोट होए पुजारी, कई कोट आचार व्यवहारी, कई कोट पै तीर्थवासी, कई कोट बन ब्रह्म उदासी, कई कोट वेद के स्रोते, कई कोट तपीसर होते, कई कोट आत्म ध्यान धारै, कई कोट कव काव विचारै, कई कोट नवतन नाम त्यावै, नानक करते का अंत न पावै, कई कोट भय अभिमानी, कई कोट अंधा ज्ञानी, कई कोट कृपण कठोर, कई कोट पैगात्म निखोर, कई कोट पर दर्व को हिराए, कई कोट पर दुख न करै, कई कोट माया श्रमाए, कई कोट परदेश प्रमाए, जित जित लाभ तित तित लगना, नानक करते की जानै करता रचना, कई कोट सिद्ध जति जोगी, कई कोट राज रस भोगी, कई कोट पंखी सर पो पाए, कई कोट पाथर बिरख न पजाए, कई कोट पवन पानी बै संतर, कई कोट देश भूमंडल, कई कोट सस्यर सूर नखेत्र, कई कोट देवदान इंद्र शर सतर, सगल समगरी अपने सूतार, नानक जिस जिस भाव है तिस तिस निस्तार, कई कोट राजस्थान सतक, कई कोट वेद प्राण सिमरत अर्शास्त्र, कई कोट कीर्तन संबंध, कई कोट नाना प्रकार जंत, कई कोट किए चर जीवे, कई कोट गिरी मेर स्वर्ण पीवे, ਕਈ ਗੋੜ ਜਾ ਕੇ ਨਰ ਪਿਸਾਚ ਕਈ ਗੋੜ ਭੂਤ ਪੇ ਸੁਕਰ ਮਿਰਗਾਚ ਸਬਦੀ ਨੇਰੈ ਸਭ ਹੂੰ ਤੇ ਦੂਰ ਨਾਨਕਾ ਬਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵੈ ਮਰਹਿ ਕਈ ਕੋਟ ਬਹੁ ਜੋਨੀ ਫਰੈ ਕਈ ਕੋਟ ਬੈਠਤੀ ਖਾਏ ਕਈ ਕੋਟ ਕਾਲੈ ਤੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੀ ਨਾਨਕ ਸਭ ਕੇ ਪ੍ਰਭ ਕਾਤੀ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਿਨਾਸ਼ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਨ ਲਾਗਾ ਰੰਗ ਜਿਨ ਕੋ ਆਪਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਨੀਅਰ ਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗ ਤੀਨੋ ਵਿਸਤਾਰ ਕਈ ਵਾਰ ਪਸਰੋ ਪਾਸਾ ਸਦਾ ਸਦਾ ਏਕ ਏਕ ਅੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੋ ਬ੍ਰਹਮ ਆਏ ਸਮਾ ਤੂੰ ਤਾ ਕੰਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਜੋ ਕੋਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋ ਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਆਰਾ ਏਕੋ ਨੇਤਰੇ ਕਈ ਕੋ ਨਾਮ ਰਸ ਪੀਵਾ ਅਮਰ ਪਏ ਸਾ ਸਦੀ ਜੀਵੈ ਕਈ ਕੋ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ ਆਪਣੇ ਜਨ ਕੋ ਸਾ ਸਾ ਸਮਾਰੀ ਨਾਨਕ ਕੋਈ ਪਰਮੇਸ਼ਰ ਕੀ ਪਿਆਰੀ ਸਲੋਕ ਕਰਨ ਕਾਰਨ ਭਵੇ ਕਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣੈ ਜਲ ਤਲ ਮਹੀਅਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋਤਿ ਪਾਵੈ ਸੋਈ ਹੋਗ ਅਖਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਥਰ ਥਰ ਰਹਾਵਾ ਹੁਕਮੇ ਉਪਜਾ ਹੁਕਮ ਸੰਭਾਵਾ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖਾ ਆਪਣੀ ਵਡਿਆਈ ਨਾਨਕ ਸਾਹਮਣੇ ਰਹਿਆ ਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੈ ਤਪਥ ਤਰਾਵੈ ਪ੍ਰਭਾਵੈ ਬਿਨ ਸਾਸ ਤਿਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਕੈ ਪ੍ਰਭਾਵੈ ਤਾਂ ਪਥ ਤੋਂ ਉਧਾਰੈ ਆਪ ਕਰੈ ਆਪਣ ਵਿਚਾਰੈ ਦੁਆ ਸਿਰਾਂ ਕਾ ਆਪ ਸੁਆਮੀ ਖੇਲੈ ਵਿਕਸੈ ਅੰਤਰਜਾਮੀ ਜੋ ਭਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਓ ਮਾਨੁਖ ਤੇ ਕਿਆ ਹੋਏ ਆਵੈ ਜੁਤ ਪਾਵੈ ਸੋਈ ਕਰਾ ਇਸਕਾ ਤੋਇਤਾ ਸਭ ਕੁਛ ਲੇ ਜੁਤ ਪਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੈ ਜਿ ਜਾਣ ਤੇ ਆਪਣੇ ਆਪ ਬਚਾਏ ਭਰਮੇ ਭੂਲਾ ਦੇ ਦਿਸਤਾਵੈ ਨਿਮਕਮੈ ਚਾਰ ਕੁੰਟ ਭਰਿਆ ਵੈ ਕਰ ਕਿਰਪਾ ਜਿਸ ਆਪਣੀ ਪਗ ਦੇ ਨਾਨਕ ਤੇਜਾ ਨਾਮ ਮਿਲੇ ਖਨ ਮੈਂ ਨੀਚ ਭੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਕਾ ਦ੍ਰਿਸ਼ਟ ਕਛੂ ਨਾ ਆਵਾਏ ਤਾਂ ਸਤਕਾਲ ਦਾ ਦਿਸ ਪ੍ਰਗਟਾਵਾਏ ਜਾਕੋ ਆਪਣੀ ਕਰੈ ਬਖਸ਼ੀਸ਼ ਤਾਕਾ ਲੇਖਾ ਨਾ ਗਨਨ ਜਗਦੀਸ਼ ਜੀਉ ਪਿੰਡ ਸਭ ਕਿਸਕੀ ਰਾਸ਼ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾ ਹੀ ਅਸਹਾਤ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਪਾਵੈ ਸੋਈ ਪੰਥੀਉ ਕਬੂ ਉੱਚ ਨੀਚ ਮੈਂ ਬਸਾਏ ਕਬੂ ਸੋ ਹਰ ਖਰੰਗ ਹਸਾਏ ਕਬੂ ਚੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਨ ਹਾਰ ਕਬੂ ਨਿਰਤ ਕਰੈ ਬਹੁ ਭਾਂਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂ ਕ੍ਰੋਧ ਬਖਰਾਲ ਕਬੂ ਸਰਬ ਕੀ ਹੋਤਰ ਬਾਲ ਕਬੂ ਹੋਏ ਬਹਿ ਬਡ ਰਾਜਾ ਕਬੂ ਭਿਖਾਰੀ ਨੀਚਕਾ ਸਾਜਾ ਕਬੂ ਆਪ ਕੀਰਤਮੈ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਵੀਰੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿੱਧ ਸਾਧਿਕ ਮੁੱਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀ ਆ ਅਨਕ ਜੋਨ ਭਰਮੈ ਪਰਮੀ ਆ ਨਾਨਾ ਰੂਪ ਜੋ ਸੁਮਾਂਗੀ ਦਿਖਾਵੈ ਜੋ ਪ੍ਰਭ ਪਾਵੈ ਤਵੈ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬੂ ਸਾਧ ਸੰਗਤ ਪਾਵੈ ਉਸ ਅਸਥਾਨ ਤੇ ਬਹੁਰਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਾਂ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਾਏ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀ ਆਏ ਆਪ ਨਿਵਾਰ ਤਲੇ ਵੱਡੇ ਵੱਡੇ ਅੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵਨ ਸਵਾਨ ਜੋ ਜਨ ਮੈਂ ਜੋਬਨ ਬੰਤ ਸੋਹਬਤ ਪਿਸਤਾ ਕਾ ਜੰਤ ਆਪਸੋ ਕਰਮੰਤ ਕਹਾਵੈ ਜਨ ਮਰੈ ਬਹੁ ਜੋਨ ਪ੍ਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰਤਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਵਸਾਵੈ ਨਾਨਕੀਆਂ ਮੁਕਤਾ ਗੈ ਸੁਖ ਪਾਵੈ ਹਨਵੰਤਾ ਹੋਏ ਕਰ ਕਰ ਬਾਵੈ ਤਿਨ ਸਮਾਨ ਕਾ ਸੰਗ ਨਾ ਜਾਵੈ ਬਹੁ ਲਸ਼ਕਰਮਾ ਨੂੰ ਉੱਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਵਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮਾਨਤ ਕਿਸੈ ਨ ਬਧੈ ਆਪ ਅਹੰਕਾਰੀ ਧਰਮ ਰਥ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟਿਆ ਬਿਮਾਨ ਸੋ ਜਨ ਨਾਨਕ ਧਰ ਗਏ ਪਰਵਾਨ ਓੜ ਕਰਮ ਕਰੈ ਹਉ ਧਾਰੀ, ਸ਼ਰਮ ਭਾਵੈ ਸਗਲੀ ਬਿਰਥਾਰੀ, ਅਨਕ ਤਪੱਸਿਆ ਕਰਿ ਅਹੰਕਾਰੂ, ਨਰਕ ਸੁਰਗ ਫਿਰ ਫਿਰ ਅਵਤਾਰੂ, ਅਨਕ ਯਤਨ ਕਰ ਆਤਮ ਨੀਂਦਰਾ ਵਾਏ, ਹਰ ਦਰ ਗੈ ਕੋ ਕਹਿ ਸੇਵਾ ਵਾਏ, ਆਪਸ ਕੋ ਜੋ ਭਲਾ ਕਹਾ ਵਏ, ਸਦਾ ਭਲਾਈ ਨਿਕਟ ਨਾ ਆਵੈ, ਸਰਬ ਕਿਰੀਨ ਜਾ ਕਾ ਮਨ ਹੋਏ, ਕਹੋ ਨਾਨਕ ਤਾਕੀ ਨਿਰਮਲ ਸੋਏ, ਜਬ ਲਗ ਜਾਨਾ ਹੀ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾ ਹੀ ਕੋਏ, ਜਬ ਜਾਨਾ ਮੈਂ ਕਛ ਕਰਤਾ, ਤਬ ਲਗ ਗਰਭ ਚੂਨ ਮੈਂ ਫਿਰਤਾ, ਜਬ ਤਾਰੈ ਕੋ ਬੈਰੀ ਮੀਤ, ਤਬ ਲਗ ਨਿਚਲ ਨਾ ਹੀ ਚੀਤ, ਜਬ ਲਗ ਮੋਹ ਮਗਨ ਸੰਘ ਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕਾਉਂ ਛੁਟੈ, ਐਸ ਕੱਟੀ ਲੱਖ ਉੱਠਦਾ ਆਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨੇ ਤ੍ਰਿਪਤ ਆਵੈ ਖਾਪ ਖਾ ਮਰੈ, ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਭਨ ਮਨੋਰਥ ਪ੍ਰਿਥੀ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੈ ਪ੍ਰਾਪਤ ਹੋਈ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕਾ ਰਜਾਪ, ਕਰਨ ਕਰਾਵਨ ਕਰਨੈ ਹਾਰ, ਇਸ ਕਹਾਤ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੈ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖੈ ਕਰੈ ਬਵੇਕ, ਵਾਪਾਏ ਕਾ ਪਾਇਆ ਨੇਕ, ਮਰਨ ਬਿਨ ਸਾਵਨ ਜਾਏ, ਨਾਨਕ ਸਦੀ ਰਹਿਆ ਸਮਾਇ, ਆਪ ਉਪਦੇਸੈ ਸਮਝਾਇ, ਆਪ ਆਪੇ ਰਚੈ ਸਭ ਕੈ ਸਾਥ, ਆਪ ਕੀਨੋ ਆਪਣ ਵਿਸਤਾਰ, ਸਭ ਕਛ ਉਸ ਕਉ ਕਰਨੈ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਂ ਥਨਾ ਤਰੀਕ ਕੈ ਸੋਏ, ਆਪਣੇ ਚੜ੍ਹ ਤੇ ਆਪ ਕਰਨੈ ਹਾਰ, ਕਉਤ ਕਰੈ ਰੰਗਿਆ ਪਾਰ, ਮਨ ਮੈਂ ਆਮਨ ਆਪਣੇ ਮਾਇ, ਨਾ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮੱਧੀ ਕਿਨੈ ਵਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤਰਿਆ ਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸ੍ਰਵਣ ਵਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨੋ ਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਾਹੁਰ ਬਹੁ ਰਬ ਤਾਰ ਅਸ਼ਟਪਦੀ, ਸੰਤ ਕੇ ਦੁੱਖ ਨਾਰ ਜਾ ਘਟਾਏ, ਸੰਤ ਕੇ ਦੁੱਖ ਜਮਤੇ ਨੀ ਛੁਟਾਏ, ਸੰਤ ਕੇ ਦੁੱਖਨ ਸੁਖ ਸਭ ਜਾਏ, ਸੰਤ ਕੇ ਦੁੱਖ ਨਰਕ ਮੈਂ ਪਾਏ, ਸੰਤ ਕੇ ਦੁੱਖਨ ਮਤ ਹੋਏ ਮਲੀਨ, ਸੰਤ ਕੇ ਦੁੱਖਨ ਸੋਭਾ ਤੇ ਹੀਨ, ਸੰਤ ਕੇ ਹੱਥੇ ਕੋ ਰੱਖੈ ਨਾ ਕੋਈ, ਸੰਤ ਕੇ ਦੁੱਖਨ ਥਾਨ ਭਾਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ, ਸੰਤ ਸੰਗ ਨਿੰਦਕ ਭੀ ਤਰੈ, ਸੰਤ ਕੇ ਦੁੱਖਨ ਤੇ ਮੁਖ ਭਾਵਾਏ, ਦੁਖਨ ਕਾਗਜੋਂ ਲਵਾਏ, ਸੰਤਨ ਕਹਿ ਦੁਖਨ ਸਰਪ ਜੋਨ ਪਾਏ, ਸੰਤ ਕਹਿ ਦੁਖਨ ਤ੍ਰਿਗ ਜੋਨ ਕਰਮਾਏ, ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲਾਏ, ਸੰਤ ਕਹਿ ਦੁਖਨ ਸਭ ਕੋ ਛਲਾਏ, ਸੰਤ ਕਹਿ ਦੁਖਨ ਤੇ ਸਭ ਜਾਏ, ਸੰਤ ਕਹਿ ਦੁਖਨ ਨਿਜਨ ਜਾਏ, ਸੰਤ ਦੁਖੀ ਕਾ ਥਾਉ ਕੋ ਨਾਏ, ਨਾਨਕ ਸੰਤ ਭਾਵ ਹੈ ਤਾਂ ਇਹ ਪੀਗਤ ਪਾਏ, ਸੰਤ ਕਾ ਨੰਦਕ ਮਾਤ ਆਈ, ਸੰਤ ਕਾ ਨੰਦਕ ਜਗਨ ਨਾ ਪਾਈ, ਸੰਤ ਕਾ ਨੰਦਕ ਮਹਾ ਤਿਆਰਾ, ਸੰਤ ਕਾ ਨੰਦਕ ਪਰਮੇਸ਼ਰ ਮਾਰਾ, ਸੰਤ ਕਾ ਨੰਦਕ ਰਾਜ ਤਹੀਨ, ਸੰਤ ਕਾ ਨੰਦਕ ਦੁਖੀ ਅਰਦੀਨ, ਸੰਤ ਕੇ ਨਿੰਦਕੋ ਸਰਬ ਰੋਗ, ਸੰਤ ਕੇ ਨਿੰਦਕੋ ਸਦਾ ਵਿਜੋਗ, ਸੰਤ ਕੀ ਨਿੰਦਾ ਦੁੱਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵੈਤੋ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਹਿਤੋ, ਸੰਤ ਕੇ ਦੁਖੀ ਕੋ ਡਾਣ ਲੱਗ ਗਏ, ਸੰਤ ਕੇ ਦੁਖੀ ਕੋ ਸਭ ਤਿਆਗ ਗਏ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁੱਖ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰਾਏ, ਸੰਤ ਕੀ ਦੁੱਖ ਨਾ ਸੁੱਖ ਤੇ ਟਰਾਏ, ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ, ਸੰਤ ਕਾ ਦੁਖੀ ਅੱਧ ਬੀਜ ਤੇ ਝੂਟਾਏ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚਾਏ, ਸੰਤ ਕੇ ਦੁਖੀ ਕੋ ਧਿਆਨ ਭਰਮਾਈ ਆਏ, ਸੰਤ ਕਾ ਦੁਖੀ ਉੱਜੜ ਪਾਈ ਹੈ, ਸੰਤ ਕਾ ਦੁਖੀ ਅੰਤਰ ਤੇ ਤੋਤਾ, ਜਿਉਂ ਸਾਸ ਬਿਨਾ ਮਿਰਤ ਕੀ ਲੋਤਾ, ਸੰਤ ਕੇ ਦੁਖੀ ਕੀ ਜੜ ਕਛ ਨਾਹੀ, ਆਪਣ ਬੀਜ ਆਪੇ ਹੀ ਖਾਈ, ਸੰਤ ਕੇ ਦੁਖੀ ਕੋ ਵਰਨ ਰਾਖਣ ਹਾਰੂ, ਨਾਨਕ ਸੰਤ ਭਾਵੈ ਤਾਂ ਲੈ ਉਬਾ, ਸੰਤ ਕਾ ਦੁਖੀ ਓਮ ਬਿਲ ਲਾਏ, ਜਿਉਂ ਜਲ ਵਿਹੂਣ ਮਛਲੀ ਤੜ ਫੜਾਏ, ਸੰਤ ਕਾ ਦੁਖੀ ਭੁੱਖਾ ਨੇ ਰਾਜਾ, ਜੋ ਪਾਪ ਕਿੰਦ ਨੀ ਧਰਾ ਪਾਏ, ਸੰਤ ਕਾ ਦੁਖੀ ਛੁੱਟਾ ਅਕੇਲਾ, ਜਿਉ ਬੁਆੜ ਤਿਲਖੇਤ ਮਾਈ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁੱਖ ਸਦ ਮਿਥਿਆ ਕੈਦ, ਕਿਰਤ ਨਿੰਦਕਾ ਧੁਰ ਹੀ ਪਾਇਆ, ਨਾਨਕ ਜੁਤ ਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰ ਗੈ ਮਿਲੈ ਸਜਾਏ, ਸੰਤ ਕਾ ਦੁੱਖ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ, ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲਾ ਨਿਰਾਸਾ, ਸੰਤ ਕੇ ਦੁੱਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵ ਹੈ ਤੈਸਾ ਕੋਈ ਹੋਏ, ਪੈ ਕਰਤ ਨਾ ਮੇਟਾ ਕੋਈ, ਨਾਨਕ ਜਾਣੈ ਸੱਚਾ ਸੋਏ, ਸਭ ਕਰ ਤਿਸਕੋ ਕਰਨ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਸਤਿਆਵ ਸਾਸ ਕਿਰਾਸ, ਸਭ ਕਛ ਵਰਤ ਤਿਸਕਾ ਕੀਆ, ਜੈਸਾ ਕਰੀ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਨ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੈ ਤਿਸ ਆਪ ਨਾਮ ਦੀ, ਵਡਭਾਗੀ ਨਾਨਕ ਜਨ ਸੇ ਸਲੋਕ, ਅਜੋ ਸਿਆਲ ਸੁਰਜਨ ਹੋ, ਸਿਮਰੋ ਹਰ ਹਰ ਰਾਏ, ਏਕਾਸਰ ਮਨ ਰੱਖੋ, ਨਾਨਕ ਦੁਖ ਭਰਮ ਬਹੁ ਜਾਇ ਅਸ਼ਪਦੀ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕਹਿ ਦੀਏ ਰਹਿ ਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖਾ ਏਕੋ ਆਪ, ਮਾਨੁਖ ਕਿਛੁ ਨਾਹੀ ਹਾਥ, ਇਸਕਾ ਹੁਕੁੰਭੂ ਸੁਖ ਹੋਏ ਤਿਸਕਾ ਨਾਮ ਰਾਖੰਠ ਪੁਰ ਹੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਈ ਉਸਤ ਮਨ ਮੈਂ ਕਰ ਨਿਰੰਕਾਰੂ ਕਰ ਮਨ ਮੇਰੀ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਮਿਣਸੈ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੈ ਪਾਵ ਜਪੀਐ ਹਰ ਬਿੰਦ ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦਰ ਗਏ ਨਾਨਕੂ ਜਲ ਮਤਾ ਵਡਭਾਗੀ ਤੇ ਜਨ ਜਗ ਮਾਏ ਸਦਾ ਸੁਧਾਰ ਕੇ ਗੁੰਗਾਏ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਾਤਨ ਮੁਖ ਬੋਲਾਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਤੁਤਕੀ ਉਹ ਸੋਝੀ ਜਾਨੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰ ਪ੍ਰਸਾਦਿਆ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬਜਾਏ ਸਾਧ ਸੰਗ ਹਰ ਹਰ ਜਸ ਕਹਿ ਤੂੰ ਸਰਬ ਰੋਗ ਤੇ ਹੋ ਹਰ ਜਨ ਰਹਿ ਤੂੰ ਅੰਦਨ ਕੀਰਤਨ ਕੇਵਲ ਬਖਿਆ ਅਨੁਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਘਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਹੋ ਨਾਨਕ ਤਨ ਲਾਗੈ ਦੁਖ ਹੋ ਜਿਸ ਕੋ ਹਰ ਭਾਵ ਮਨ ਚ ਆਵੈ ਸੋ ਸੰਤੋਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰਾਏ ਸੋ ਸੇਵਕ ਹੋ ਕਿਸ ਤੇ ਡਰਾਏ ਜੈਸਾ ਸਾਹ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜਿਆ ਗੁਰਪ੍ਰਸਾਦ ਤਾਸਾ ਬੂਝਿਆ ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੁਖ ਸੋਇਆ ਸੂਲ ਨਹਿ ਕੇ ਜਨਮ ਨਹਿ ਕਛ ਮਰਿਆ ਆਪਣ ਚਲਤ ਆਪ ਹੀ ਕਰਿਆ ਵਨ ਜਾਵ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗ ਤੁਰ ਸਥਾਪੂ ਤਾਪ ਅਭਿਨਾਸ਼ੀ ਨਾਹੀ ਕਛ ਪਾਂਡੂ ਧਾਰਨ ਧਾਰ ਬ੍ਰਹਮਾਂਡੂ ਲਖ ਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਸੋਭਾਵੰਤ ਸਗਲ ਸੰਸਾਰ ਉਦਰੈ ਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਆਪੇ ਮੇ ਲਏ ਕਿਰਪਾਲ ਗੁਰ ਕਾ ਸ਼ਬਦ ਪਏ ਨਿਹਾਲਨ ਕੀ ਸੇਵਾ ਸੋਈ ਲਾਗੈ ਇਸ ਨੂੰ ਕਿਰਪਾ ਕਰੈ ਵਡਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਨ ਪੁਰਖ ਉਤਮ ਕਰ ਮਾਨ ਜੋ ਕਿਛ ਕਰੈ ਸੁ ਪ੍ਰਭ ਕੈ ਰੰਗ ਸਦਾ ਸਦਾ ਵਿਸਾਰ ਸੰਗ ਸਹਿ ਸੁਭਾ ਹੋਵੈ ਸੁ ਹੋਏ ਕਰਨਾ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾਹ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੀਤ ਸਮਾਏ ਸਮਾਏ ਉਹ ਸੁਖ ਨਿਦਾਨ ਉਹਨੂੰ ਬਣਿਆ ਏ ਆਪ ਸੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਣ ਸਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਤਾ ਜਾਣਨ ਹਾਰ ਜਾ ਕੇ ਸਿਮਰਨ ਉਧਰੀਏ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਢਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਸ ਮਨ ਮਾਏ ਤਿਸ ਦੀ ਬਿਰਤਾ ਕੋਈ ਨਾ ਹੀ ਰੇ ਮਨ ਮੇਰੇ ਸਦਾ ਰਜਾਪ ਅਭਿਨਾਸੀ ਪ੍ਰਭ ਆਪੇ ਆਪ ਆਪਣ ਕੀਆ ਕੁਛ ਨਾ ਹੋਏ ਜਿਸ ਸੋ ਪ੍ਰਾਣੀ ਲੋਚੈ ਕੋਈ ਇਸ ਬਿਨ ਨਾ ਹੀ ਤੇਰੇ ਕਛ ਕਾਮ ਗਤ ਨਾਨਕ ਜਿਪ ਜਾਪੇ ਕਰ ਨਾਮ ਰੂਪਵੰਤ ਹੋਏ ਨਾ ਹੀ ਮੋਹਾਏ ਪ੍ਰਭ ਕੀ ਜੋਤ ਸਗਲ ਘੱਟ ਸੋਆਏ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਕਾ ਦੀਆ ਦਰਬ ਹੈ ਅਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹਿ ਦਾਤਾਰੂ ਤਿਸ ਦੇ ਨਾਰ ਜਾਣਾ ਗਾਵਾਰ ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜਉ ਮੰਦਰ ਕੋ ਥੰਮੈ ਥੰਮਨ ਤਉ ਗੁਰ ਕਾ ਸ਼ਬਦ ਮਨੈ ਸਥੰਮਨ ਜਉ ਪਾਖਾ ਨਾਵ ਝੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਉ ਅੰਧਕਾਰ ਦੀਪਕ ਪ੍ਰਗਾਸ ਉਹ ਗੁਰਦਰਸ਼ਨ ਦੇਖ ਮਨ ਹੋਏ ਬਿਗਾਸ ਜਉ ਮਹਾਂ ਧਿਆਨ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਤੂਰ ਨਾਨਕ ਅਰ ਲੋਚਾ ਪੂਰ ਮਨ ਮੂਰ ਕਾਏ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁ ਪ੍ਰਭ ਦੇਵ ਨਹਾਰ ਅਵਰ ਤਿਆਗ ਚਿਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਏ ਫਿਰੈ ਜਾਨ ਕੌਣ ਬਸਤਾਈ ਤਰੈ ਸੰਗ ਲਪਟ ਰਹੁਰਾ ਸਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਇ ਨਾਨਕ ਪਤ ਸੇਤੀ ਕਰ ਜਾਏ ਜਿਸ ਵਖਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜਾ ਮਾਂ ਲਿਓ ਮਨ ਬੋਲ ਰਾਮ ਨਾਮ ਹਿਰਦੇ ਮੈਂ ਤੋਲ ਔਲਾਦ ਕੇ ਸੰਤਨ ਸੰਗਚਾਲ ਅਵਰਤਿਆ ਵਿਖਿਆ ਜੰਜਾਲ ਧਨ ਧਨ ਕੈ ਸਭ ਕੋਏ ਮੁਖ ਉਜਲ ਹਰ ਦਰ ਗਏ ਸੋਏ ਇਹ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਕੈ ਸਦ ਬਲਿਹਾਰ ਹੈ ਚਰਨ ਸਾਧਕੀ ਧੋਈ ਧੋਈ ਪੀ ਵਰ ਸਾਧਕੋ ਆਪਣਾ ਜੀਓ ਸਾਧਕੀ ਦੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਸ ਵਿਓਟ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਏ ਅਨਕ ਬਿਘਨ ਤੇ ਸਾਧੂ ਰਾਖਿਆ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਉੱਠ ਗਈ ਸੰਤਨ ਧਰੇ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕੋ ਜੀਵਾ ਲਨਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਵਣ ਨਾ ਜਾ ਕੇ ਦ੍ਰਿਸ਼ਟੀ ਮਾਏ ਪ੍ਰਭ ਲਿਖੇ ਕਾ ਲਹਿਣਾ ਪਾਏ ਸਭ ਕੇ ਦਸਕਾਉ ਕਰਨ ਹੈ ਜੋ ਹੋਗਤ ਭਿੰਨ ਦੂਸਰ ਹੋਵਾ ਨਾ ਹੋਗ ਜਾਪ ਜਨ ਸਦਾ ਸਦਾ ਧਨ ਰਹਿਣੀ ਸਭ ਤਿਉ ਜਨ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਆ ਨਾਨਕ ਸੋ ਜਨ ਨਿਰਮਲ ਥੀ ਆ ਜਾ ਕੈ ਮਨ ਗੁਰ ਕੀ ਪ੍ਰਤੀ ਤਿਸ ਜਨ ਆਵ ਹਰ ਪ੍ਰਭ ਚੀਤ ਭਗਤ ਭਗ ਸੁਣੀਐ ਤੇ ਲੋਏ ਜਾ ਕੇ ਹਿਰਦੇ ਕੋ ਸੱਚ ਕਰਨੀ ਸੱਚ ਆਖੀ ਰਹਿ ਤੂੰ ਸੱਚ ਹਿਰਦੈ ਸਤਮੁਖ ਹੈ ਤੂੰ ਸਾਚੀ ਦ੍ਰਿਸ਼ਟੂ ਸੱਚ ਆਇਆ ਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਗੁਣ ਤੇ ਪ੍ਰਭਿੰਨ ਸਭ ਜਾਏ ਨਾਨਕਾ ਜਿਸ ਹੋਵੈ ਸੋ ਪ੍ਰਸਾਨ ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪ੍ਰਹਿ ਨਾਹੀ ਕਿਸ਼ ਹੋਏ ਸਰਵ ਨਿਰੰਤਰ ਏਕੋ ਸੋਏ आपे बीना आपे दाना गैर गंभीर गीर सुजाना पार ब्रह्म परमेश्वर गोबिंद कृपाण दान दयाल बख्शांद साथ तेरे की चरण पाऊ नानक मन हो अनुराग मनसा पूर्ण शरणा जोग जो कर पाया सोई हो हरण भरण जाका ने तरबोत का मंत्र ना जाना हो रण दुरु मंगल सद जाका सर्व थोक सुनिया करता कह राज मैं राजोग मैं जोगी तब मैं तबीसर के समय भोगी त्याई तय भगत सुख पाया नान तस्पुर का किन अंत न पाया जाकी लीला की मत नाय सगल देव आर्य अवगाय पिता का जन्म के जान है पो सगल प्रो अपने सूत सुमत ज्ञान त्यान जन दे जन दास नाम प्या वै से दे गुण मैं जाको परमाए जन्म रह फिर आवै जाय उच नीत के स्थान जैसा जना वै तैसा नानक जान नाना रूप नाना जाके रंग नाना पे करे करंग नाना विद किनो विस्तार प्रभ विनाशी एकंकार नाना चलत करे खनमाय पूरे पूर्ण सब ठाई नाना विद कर बणत बनाई अपनी कीमत आपे पाई सब कर तिसके सब तिसके ठाओ जप जप जीव नानक हर नाव नाम के तारे सगले जानतो नाम के तारे खंड ब्रह्मांड नाम के तारे सिमरत वेद पुराण नाम के तारे सुन ज्ञान ध्यान नाम के तारे आकाश पाताल नाम के तारे सगले आकार नाम के तारे पुरी सब भव नाम के संग उधरी सुन श्रवण कर कृपा सपने नाम लाए नानक चौथी पद में सुजन गत पाए रूप सातु जाका सत स्थान पुरुष सत केवल प्रधान कर तू सात जाकी वाणी सत पुरुष माय समान सत कर्म जाकी रचना सत मूल सत सत उत्पात सत करणी निर्मल निर्मली जिस बजाई सैसा पली सतनाम प्रभ का सुखदाई विश्वास सत नान गुर ते पाई सत वचन साधु उपदेश सत इंजन जाकर दय प्रवेश सत नृत बुझे जी कोई नाम जब ताक गत हो आप सत गया सब सात आपे जान अपनी मित गात हो जिसकी सृष्ट करण हार रवन बुझ करत विचार करती की मैतन जान किया नान जो स्वभाव है सो वर्तिया बिस्मन बिस्म पय बिस्मा जिन बूझत साया सुवाद प्रभ कै रंग राजन रहे गुर कै वचन पदार्थ लहे कोई दाते दुख काटन हारू जाकै संग तरै संसार जन का सेवक सोवट पागी जन कै संग इकलिब लागी गुण गोबिंद कीर्तन जन गावै गुर प्रसाद नानक फल पावै श्लोक आद सच जुगाद सच है पे सच नानक उसी पे सच अष्टपदी चरण सत सत परसनहार पूजा सात सत देवदार दर्शन सात सत पेखनहार नाम सात सत आवनहार आप सात सत सब धारी आपे गुण आपे गुणकारी शब सत सत प्रभक्ता सुरत सत सत सुनता भजन हार को सत सब हो नानक सत सत प्रभ सोई सत स्वरूप दे जन मान्या करण कराव तनमूल पछानिया जाकर दै विश्वास प्रभ आया तत् ग्यान मन प्रगटाया पैते निरभ हो बसाना जिस उपजा समाई समाना बस्त पाए ने बस्त गडाई ताको पहन न कह ना जाई पूजय भूजन हार बवेकू नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक है मन प्रतीत ठाकुर के सेवक की निर्मल रीत
1: रखे निरंकारा वो सेवक प्रभु धारे नानक जन का पर्दा ढक है अपने सेवक की सर पर रख है अपने दास को देव डाई अपने सेव को नाव जपाई अपने सेव की आप पत रख है ताकि गतमित कोई न लाख है प्रभ के सेव को ना पहुंचे प्रभ के सेव ऊंचे ऊंचे जो प्रभ अपनी सेवा लाया नानक सो सेवक दया दिस प्रगटाया नीकी गिरी मैं कल राखे पसम करे लश्कर कोट लाख है जिसका शासन करत आप ताकु राख से कर हाथ मानस जतन करत बपात किसके करता बिरते जात मारे ना राखे और ना कोई सर्व जिया का राखा सोए काहे सोच करेरे प्राणी जब नानक प्रभ अलक बड़ाणी बार बार बार प्रभ जब पिए पिए मरते मन तन त्रपिए नाम रतन जिन गुरमुख पाया तिस्कश अवर नाही दिष्टाया नाम तन नाम रूप रंग नाम सुख हर नाम का संग नाम रस जो जन तने मन तन नामे नाम समान है ऊर्त बैठ सो नाम कहो नानक जन के सद काम बोलो जस जीवाद निरात प्रभ अपने जन की नींदात करे भगत आत्म के चाय प्रभ अपने सुरे समाये जो हुआ सो जाने प्रभ अपने का पछाने तिसकी महिमा कौन बखानो तिसका गुण के न जाना अष्ट पहर प्रभ से हजूर है कौ नानक से जन पूरा मन मेरे तिन की ओट ले मन तने अपना तिन जन दे जिन जन अपना प्रभु पछाता सो जन सर्व थोका दाता जिसकी सरन सर्व सुख पावै जिसके दर्शा पा मटावै अवर शयान सगली शाड दिस जन की तू सेवा लाग आवन जान न हो भी तेरा नानक जन के पूजो सद पैरा सलोका ਸਤਿਪੁਰਖ ਜਿਨ ਜਾਣਿਆ ਸਤਿਗੁਰੁ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰਿ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕੋ ਗੁਰੂ ਸਦਾ ਦਿਆਲ ਸਿੱਖੀ ਗੁਰਦੁਰਮਤ ਮਲ ਹਰੈ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਮ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵ ਕੁਜਰੈ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸੋ ਕਰ ਕਿਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵੇਚੇ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਕਾਮੀ ਤਿਸਕੋ ਹੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬਿਸ ਬਿਸ ਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰਿ ਨਾਉ ਅਨਕ ਬਾਰ ਗੁਰ ਕਾ ਬਲ ਜਾਉ ਸਰਬ ਨਿਧਾਨ ਜੀਅ ਕਾ ਦਾਤਾ ਅੱਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕੇ ਆਪ ਨਹੀਂ ਕਿਛ ਪਰਮ ਐਸੇ ਅਨਪਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਭਿਕ ਪੁਨੀਤ ਪਰਸ ਚਰਨ ਗਤ ਨਿਰਮਲ ਰੀਤ ਪੇਟ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖਾ ਤੁਮ ਪਤਿਆਨੈ ਪੂਰਾ ਗੁਰਾ ਕਿਉ ਜਾਂ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਕੁਣ ਬੇਅੰਤ ਕਿੰਤਨੀ ਪਾਏ ਨਾਨਕ ਜਿਸ ਪਾਵੇ ਤਿਸ ਲਈ ਮਿਲਾਏ ਜਿਹ ਬਾਏ ਕੁਸਤ ਅਨੇਕ ਸਤਿਪੁਰਖ ਪੂਰਨ ਅਪਵੇਕ ਕਾਹੂ ਬੋਲ ਪੁੱਛ ਪ੍ਰਾਣੀ ਅਗਮੇ ਅਗੋਚਰ ਪ੍ਰਭ ਨਿਰਵਾਣੀ ਨਿਰਹਾ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿੰਨੀ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿ ਬਲਹਾਰੀ ਸਤਿਗੁਰ ਆਪਣੈ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੈ ਇਹੋ ਹਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਲ ਸੋਹੋਏ ਉਸ ਪੁਰਖਾ ਨਾਹੀ ਕਦੇ ਵਿਨਾਸ ਜਾਂ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ ਸੇਵਕੋ ਦੇ ਮੁਮਾਇਆ ਕੈ ਸੰਗ ਨਾ ਲੇਪ ਮਨ ਮੈਂ ਰਾਖੇ ਹਰਿ ਹਰੀ ਕਾ ਅੰਧਕਾਰ ਦੀ ਪ੍ਰਕਾਸ਼ੈ ਨਾਨਕ ਭਰਮੋ ਦੁਖ ਤੈਤੇ ਨਾਸੈ ਤਪਤ ਮਾਹਿ ਠੰਡ ਵਰਤਾਈ ਅਨੰਤ ਪਿਆ ਦੁਖ ਨਾਟੇ ਭਾਈ ਜਨਮ ਮਰਨ ਕੈ ਮਿਟੇ ਅਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੁੱਕਾ ਨਿਰਪਾ ਹੋਏ ਬਸੈ ਸਗਲ ਵਿਆਦ ਮਨ ਤੇ ਕਹਿ ਨਸੈ ਜਿਸ ਕਾ ਸਾਤਨ ਕਿਰਪਾ ਧਾਰੀ ਸਾ ਸੰਗਰਪ ਨਾਮ ਮਰਾਰੀ ਤੁਤ ਪਾਈ ਚੁੱਕੇ ਭਰਮ ਗਵਣ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਤਹਾਰ ਜਿਨ ਸਗਲੀ ਮੋਹੀ ਆਪਣੇ ਕ੍ਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਪੂਤ ਪੂਤ ਰਵਿਆ ਰੂਪ ਰੰਗ ਪਏ ਪ੍ਰਕਾਸ਼ ਸਤਿ ਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਪਲਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਤਨ ਸਾਰ ਪਦੀ ਸੰਤ ਨਾ ਮਿਲ ਕਰੋ ਵਿਚਾਰ ਏਕ ਸਿਮਰਨ ਆਵੇ ਉਧਾਰ ਅਵਰੂਪਾ ਸਮੀਤ ਵਿਸਾਰੂ ਚਰਨ ਕਮਲ ਰਿਦਮੈ ਉਰਧਾਰੂ ਕਰਨ ਕਾਰਨ ਸੁਪ੍ਰਭ ਸਮਰੱਥ ਜਿਹੜੇ ਕਰ ਕਹੋ ਨਾਮ ਹਰ ਵਤ ਇਹ ਤਨ ਸੰਚੋ ਹੋਵੇ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖ ਮਨ ਮਾਹੇ ਸਰਬ ਰੂਪ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਉ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸੰਨੀ ਅਨਕੁ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਤ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦੁਰਗੇ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦੈ ਦਿਸਤਾ ਧਾਵਤ ਆ ਵੇਠਾਏ ਤਾ ਕੋ ਬਿਘਨ ਲਾਗੇ ਕੋਏ ਜਾਂ ਕੇਰੇ ਤੇ ਵਸਿਆ ਰਸੋਏ ਕਲ ਤਾਤੀ ਠਾਂਡਾ ਹਰਣਾਉ ਸਿਮਰ ਸਿਮਰ ਸਦਾ ਸੁਪਾਓ ਪਉ ਬਿਨ ਸੇ ਪੂਰਨ ਹੋਇਆ ਭਗਤ ਪਾਇਆ ਤੁਮ ਪ੍ਰਗਾਸ ਜਿਤ ਕਰ ਜਾਏ ਵਸੇ ਵਿਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋਹ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇ ਉਰਤ ਜਨਮ ਕਾ ਹੋਏ ਉਧਾਰ ਹਰ ਹਰ ਸਿੰਘ ਨੂੰ ਪ੍ਰਾਣ ਆਧਾਰ ਅਨਕ ਪਾਵਨਾ ਛੂਟਨ ਹਾਰੇ ਸਿਮਰਤ ਸਾਸਤ ਵਿਦ ਵਿਚਾਰੇ ਹਰ ਕੀ ਭਗਤ ਘਰੋਂ ਮਨ ਲਾਏ ਮਨ ਬਾਸ਼ਤ ਨਾਨਕ ਫਲ ਪਾਏ ਸੰਗ ਨ ਚਾਲਿਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੂਤ ਮੀਤ ਕਟੰਬ ਅਰਬਨਤਾ ਇਨ ਤੇ ਤੂੰ ਕਹੋ ਤੁਮ ਕਮਨ ਸੁਨਾਥਾ ਰਾ ਰੰਗ ਮਾਇਆ ਵਿਸਤਾਰ ਇਨ ਤੇ ਕਹੋ ਕਮਨ ਛੁਟਕਾਰ ਅਸ ਹਸਤੀ ਰਥ ਅਸ ਵਾਰੀ ਝੂਠਾ ਡੰਪ ਝੂਠਾ ਸਾਰੀ ਜਿੰਦੀ ਏ ਤਿਸ ਬੁਝ ਨਾ ਬਗਾਨਾ ਨਾਮ ਵਿਸਾ ਨਾਨਕ ਪਛਤਾਨਾ ਗੁਰ ਕੀ ਮਾਤੂ ਲੈ ਇਹ ਅੰਨ ਭਗਤ ਬਿਨਾ ਬਹੁ ਡੁੱਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੂ ਤੀਤ। ਜਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲਬਕ ਜਾਏ, ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿ ਤਿਰਿਆ ਤਿਕਤ ਪਾਵੋ, ਸਾਰ ਪੁੱਤ ਸਤ ਹਰ ਕੋ ਨਾਉ, ਸਹਿ ਸੁਭਾਈ ਨਾਨ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਨਸ ਜਾਏ ਓਮੇ ਵਿਕ ਫੈਲ, ਉਹੇ ਅਚਿੰਤ ਬਸੇ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ, ਸਾਧ ਸਿਆਨਪ ਸਗਲੀ ਮਨਾ, ਸਾਧ ਸੰਗ ਪਾਵੇ ਸਚ ਤਨਾ, ਹਰ ਪੂੰਜੀ ਸਚ ਕਰੋ ਵਿਵਹਾਰ, ਇਹਾ ਸੁਖ ਦਰਗਹ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾਂ ਕੇ ਮਸਤਕ ਲੇਖ, ਏਕੋ ਜਪ ਏਕੋ ਸਲਾਹ ਹੈ, ਏਕ ਸਿਮਰ ਏਕੋ ਮਨਿਆ ਹੈ, ਇਕਸਕੇ ਗੁਣ ਗਾਇਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪਰਾਸ਼ਤ ਗਾਏ,

ਪਦੀ ਜਾ ਜਗ ਜੰਡਾ ਤੇ ਪ੍ਰਭਦਾਨ ਕਰ ਕਿਰਪਾ ਦੇਵ ਹਰਨਾਮ ਸਾਜਨਾ ਕੀ ਮਾਗੋ ਧੂਰ ਪਾਰ ਬ੍ਰਹਮ ਸਰਦਾ ਪੂਰੈ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮ ਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੂ ਪ੍ਰਭ ਕੀ ਨਿਤ ਨੀਤ ਏ ਕੋਟ ਇੱਕ ਆਧਾਰ ਨਾਨਕ ਮੰਗੇ ਨਾ ਪ੍ਰਸਾਰ ਪ੍ਰਭ ਕੀ ਦਿਸ ਮਾਸੁਖ ਹੋਏ ਹਰ ਸਪਾ ਵਿਰਲਾ ਕੋਈ ਜਿਨ ਚਾਖਿਆ ਸੇ ਜੰਤ ਤਾਨੈ ਪੂਰਨ ਪੁਰਖ ਨਹੀਂ ਡੋਲਾਨੈ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਊ ਸਾਧਕ ਸੰਗ ਪਰੇ ਸਨਾਨ ਸੁਭ ਤਿਆਗ ਅੰਤਰ ਪ੍ਰਗਾ ਸੰਤਨ ਲਾਗ ਉੜਭਾਗੀ ਜਪਿਆ ਪ੍ਰਭ ਸੋਈ ਨਾਨਕ ਰਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤ ਗੁਰ ਤੇ ਨਰਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸਕਾ ਸਾਤਨ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੋ ਵਿਸਰੇ ਜੇ ਘਾਲ ਨਾ ਪਾਨੈ ਸੋ ਕੋ ਵਿਸਰੇ ਜੇ ਜੀਆ ਕਾ ਜਾਨੈ ਜੇ ਕੀਆ ਜਾਨੈ ਸੋ ਕੋ ਵਿਸਰੇ ਜਿਨ ਸਭ ਕਿਛ ਦੀਆ ਸੋ ਕੋ ਵਿਸਰੇ ਜੇ ਜੀਵਨ ਜੀਆ ਸੋ ਕੋ ਵਿਸਰੇ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਗੁਬਰਲਾ ਲਾਖੈ ਸੋ ਕੋ ਵਿਸਰੇ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਣ ਸੰਤ ਕਰੋ ਏ ਕਾਮ ਆਣ ਤਿਆਗ ਜਪੋ ਹਰਿ ਨਾਮ ਸਿਮਰ ਸਿਮਰ

ਭੂਰਤ ਜਾਤ ਪਾਏ ਵਿਸਰਾਮ, ਸਗਲ ਦੂ ਕਾਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਾਨ ਤਨ ਅੰਤਰੀ ਹੀ ਸੁਆਓ, ਨੇਤਰੋ ਪੇਖ ਦਰ ਸੁਖ ਹੋਏ, ਮਨ ਵਿਖਸੇ ਸਾ ਚਰਨ ਧੋਏ, ਭਗਤ ਜਨਾ ਕੇ ਮਨ ਤਨ ਰੰਗ, ਬਿਰਲਾ ਕੋ ਪਾਵੇ ਸੰਗ, ਇਕ ਬਸਤੀ ਜੇ ਕਰਮਿਆ, ਗੁਰਪ੍ਰਸਾਦ ਨਾਮ ਜਪਣ ਲਿਆ, ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਿਆ ਸਰਬ ਸਮਾਏ, ਪ੍ਰਭ ਬਖਸ਼ਣ ਦੀਨ ਦਿਆਲ, ਭਗਤ ਵਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਨਾ ਕੇ ਪ੍ਰਾਣ ਆਧਾਰ, ਜੋ ਜੋ ਜਪੇ ਸੋ ਹੋਏ ਪੁਨੀਤ, ਭਗਤ ਪਾਏ ਲਾਵੇ ਮਨ ਹੀਤ, ਹਮ ਨਿਰਗੁਣ ਯਾਰ ਨੀਚੀਆਂ ਜਾਨ, ਨਾਨਕ ਤੁਮਰੀ ਸਰਨ ਪੁਰ ਭਗਵਾਨ, ਸਰਬੇ ਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪੀ ਹਰ ਹਰ ਨੀਤ, ਭਲੀ ਸੁਕਰਨੀ ਸੋ ਬਾਤਨ ਮੰਤ, ਹਿਰਦੈ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦਿਓ ਨਿਵਾਸ, ਸਰਬ ਸੁਖ ਨਾਨਕ ਪ੍ਰਗਟ।

ਹੀ ਫਿਰ ਜਾ ਪਸਪਦੇ ਜਾਵੇ ਕਾਰ ਕਸ਼ਨਾ ਦਿਸ਼ਟਿਤਾ ਪਾਪ ਪੁਨ ਤਬ ਕਹਿਤੇ ਹੁਤਾ ਜਬ ਧਾਰੀ ਆਪਣ ਸੁਨ ਸਮਾਦ ਤੈ ਬੈਰ ਵਿਰੋਧ ਕੀ ਸੰਗ ਸਮਾਤ ਜਾ ਵਿਸਕਾ ਵਰਨ ਚਿਹਨਾ ਜਾਵਤ ਤਬ ਹਰ ਕਸੋ ਕੋ ਕਿਸ ਵਿਆਪਤ ਜਬ ਆਪਣ ਆਪਾ ਪਰ ਬ੍ਰਹਮ ਤਾ ਮੋਹ ਕਾਂ ਕਸੋਦ ਪਰਮ ਆਪਣ ਖੇਲਾ ਵਰਤੀਜਾ ਨਾਨ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਣੀ ਜਬ ਏਕੇ ਹਰ ਗਮ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸੀ ਸਖਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਡਰ ਕਵਨ ਕਤ ਡਰੈ ਆਪਨ ਚਲਿਤਵ ਕਰਨੇ ਹਾਰ ਠਾ ਨਾਨਕ ਠਾਕੁਰ ਗੁਣ ਪਾਰ ਅਵਨਾਸੀ ਸੁਖ ਆਪਣਾ ਸਨ ਤੈ ਜਨ ਮਰਨ ਕਹੋ ਕਹ ਬਿਨਾ ਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਭਿਗਤ ਅਗੋਚਰ ਪ੍ਰਭਿਕਾ ਤਬ ਚਿਤਰ ਗੁਪਤ ਕਿਸ਼ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਦੇ ਆਪਣ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਜੈ ਤਹਿ ਬਿਨ ਮੈਲ ਕਹੋ ਕਿਆ ਧੂਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਸ਼ਲ ਸ਼ਦਰ ਲਖਤ ਕੋ ਕੀਸਾ ਜੈ ਜੋਤ ਸਰੂਪੀ ਜੋ ਸੰਸਮਾਵੈ ਤਹਿ ਕਿਸੇ ਭੂਖ ਕਮਣ ਤ੍ਰਿਪਾਵੈ ਕਰਨ ਕਰਾਵਣ ਕਰਨੇ ਹਾਰ ਨਾਨ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੁਭਾ ਪ੍ਰਸੰਗ ਬਣਾਈ ਤਬ ਕਮਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪ੍ਰਵੀਨ ਤੈ ਵੇਦਕ ਦੇਵ ਕਹਾ ਕੂਚੀਨ ਜਬ ਆਪਣ ਆਪ ਆਪ ਉਤਾਰੇ ਤੋ ਸਗਨ ਸਗਨ ਕਹਾ ਵਿਚਾਰੈ ਜੇ ਆਪਣ ਊਚਾ ਆਪਣਾ ਬਨੇਰਾ ਤਾ ਕਹਿ ਕੌਣ ਠਾਕਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਅਸ਼ੇਦ ਅਭੇ ਸਮਾਇਆ ਊਹਾ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਇਹ ਗੁਣ ਕਾ ਨਾਹੀ ਪਰਵੇਸਾ ਜੈ ਏਕੇ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣ ਆਪ ਪਤਿਆਰਾ ਤੈ ਕੌਣ ਕਥੇ ਕੌਣ ਸੁਣਨੇ ਹਾਰਾ ਬਹੁ ਬੇਅੰਤ ਉੱਠਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੇ ਆਪ ਰਚਿਓ ਪਰ ਪੰਚ ਅਕਾਰ ਇਹ ਗੁਣ ਮੈਂ ਕਿਹਨੂੰ ਵਸਤਾਰ ਪਾਪ ਗੁਣ ਤੇ ਪਈ ਕਹਾਵਤ ਕੋ ਨਰਕ ਕੋ ਸੁਰਗ ਬਸ਼ਾਵਤ ਆਲ ਜਾਲ ਮਾਇਆ ਜੰਜਾਲ ਹੋਮੇ ਮੋ ਭਨ ਪੇ ਪਾਰ ਦੁਖ ਸੁਖ ਮਾਨ ਅਭਿਮਾਨ ਅਨਕ ਪ੍ਰਕਾਰ ਕੀਓ ਬਖਾਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕੇ ਕਹਿ ਜੈ ਅਭਿਗਤ ਭਗਤ ਦੇ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੂਹ ਪਾਖ ਆਪੇ ਧਨੀ ਉਨਕੀ ਸੋਭਾ ਉਨਹੋ ਬਣੀ ਆਪੇ ਕੌਤ ਕਰੇ ਅੰਦ ਚੂਜ ਆਪੇ ਰਸ ਭੋਗ ਨਿਰਜੋਗ ਜਿਸ ਪਾਵੇ ਤਿਸ ਆਪਣ ਨਾ ਲਾਵੈ ਜਿਸ ਪਾਵੇ ਤਿਸ ਖੇਲ ਖਿਲਾਵੈ ਬੇ ਸੁਮਾਰ ਅਥਾ ਅਗਣ ਤੋਲੈ ਜਿਉ ਬੁਲਾਓ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸ਼ਟਪਦੀ ਆਪ ਕਥਿਆ ਸੁਨੇ ਹਾਰ ਆਪੇ ਕਾਵਿ ਵਿਸਤਾਰ ਜਦ ਸੁਭਾਵਤਾ ਸਿਸ਼ਟ ਪਾਣੇ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂ ਸਬਜਕਤ ਪਰੋਏ ਜਾਂ ਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੂਈ ਜਨ ਪਾਏ ਤੂ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ

ਸਭ ਸਿਰ ਇਕ ਨਿਰੰਜਣ ਰਾਏ, ਜੀ ਕੀ ਜੁਗਤ ਜਾਂ ਕੇ ਸਭ ਹਾਥ, ਅੰਤਰ ਬਾਹਰ ਜਾਨੂ ਸਾਥ, ਗੁਣਧਾਨ ਬਿੰਤ ਅਪਾਰ, ਨਾਨਕ ਦਾਸ ਦਾ ਬਲਹਾਰ, ਪੂਰਨ ਪੂਰ ਰਹੇ ਦਿਆਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਹੋ ਵਿਆਪ, ਪ੍ਰਤਪਾਲੇ ਜੀਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸੇ ਧਿਆਤ, ਜਿਸ ਭਾਇ ਤਿਸ ਲੈ ਮਿਲਾਏ।

ਵਧੀ ਉਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਟ ਕਾ ਪੇਖਾ ਸਾਸ ਸਾਸ ਸਿਮਰੋ ਗੋਬਿੰਦਾ ਮਨ ਅੰਤਰ ਕੀ ਉਤਰੈ ਚਿੰਦਾ ਆਸ ਅਨਿਤਿਆ ਗੁਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਹੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਚ ਪਰਮਾਨੰਦ ਨਰਕ ਨਿਵਾਰ ਉਧਾਰੁ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕਾ ਏਕ ਰੂਪ ਜਾਂ ਕੇ ਰੰਗਿਆ ਨੇਕਾ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਰ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋ ਤੇ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੇ ਸੁਣ ਸੁਣ ਅਨਦ ਕਰੇ ਪ੍ਰਭ ਗਾਜੇ ਪ੍ਰਗਟ ਗੋਪਾਲ ਮਹਾਤਿ ਮਾਥੈ ਨਾਨਕ ਉਦਰੈ ਤਿਨ ਕੈ ਸਾਥੈ ਸਾਰਨ ਜੋਗ ਸੁਨਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗੈ ਪੈਰ ਭਈ ਸਬਰੀਨ ਅੰਮ੍ਰਿਤ ਨਾਮ ਸਾਧ ਸੰਗਲੇਨ ਉਹ ਪ੍ਰਸੰਨ ਪੈ ਗੁਰਦੇਵ ਪੂਰਨ ਹੋਈ ਸਿਵ ਕੀ ਸੇਵਾ ਆਲ ਜੰਜਾਲ ਬਕਾਰ ਤੇਰਾ ਤੇ ਰਾਮ ਨਾਮ ਸੁਨਸਨਾ ਕਹਿਤੇ ਕਰ ਪ੍ਰਸਾਦਿਆ ਪ੍ਰਭ ਧਾਰੀ ਨਾਨਕ ਨਿਵੀਹ ਕੀ ਪਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨੀਆਂ ਕਾਗਰ ਚੀਤਾ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸਹੋਤ ਨਿਧਾਨ ਚਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਾਹਰ ਨਾ ਹੋਵੇ ਆਵਣ ਜਾਣ ਹਰ ਤਨ ਖਾਟ ਜਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਏਮ ਸਾਂਤ ਰਿਦ ਨਵ ਨਿਦਾ ਉਦ ਗਿਆਨ ਸਰਬ ਤੇ ਸਿੱਧਾ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਗਾਪੇਤਾ ਸਮਦਰਸੀ ਏਕ ਦਿਸ਼ਟੇਤਾ ਇਹ ਫਲ ਤਿਸ ਜਨ ਕੇ ਮੁਖ ਭਨੈ ਗੁਰੂ ਨਾਨਕ ਨਾਮ ਬਚਨ ਮਨ ਸੁਣੈ ਇਹੋ

ਕਰਮ ਸਭ ਤੇ ਉਚਤਾ ਕੀ ਸੋਹਬਾਣੀ ਨਾਨਕ ਗੁਣ ਨਾਮ ਸੁਖਮਾਨੀ ਜਿਸ ਮਨ

ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੈ ਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਆਪ ਸਰਬਤ ਸੰਗਤਾਂ ਨੂੰ ਭਲੀ ਪ੍ਰਕਾਰ ਵਿਦਿਤ ਪਤਾ ਹੈ ਸਾਡੇ ਅਤਿ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਨਨੂਆ ਜੀ ਆਪਣੇ ਸਮੁੱਚੇ ਪਰਿਵਾਰ ਨੂੰ ਨਾਲ ਲੈ ਕੇ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ, ਮਾਲਕ ਦਾ ਧੰਨਵਾਦ ਕਰਦਿਆਂ, ਸਤਿਗੁਰੂ ਪਾਤਸ਼ਾਹ ਚਰਨ ਪਰਸਦਿਆਂ, ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ਼ੁਕਰਾਨੇ ਦੇ ਸ਼ਬਦ ਸਰਵਣ ਕਰ ਰਹੇ ਸੀ। ਸਤਿਗੁਰੂ ਪਾਤਸ਼ਾਹ ਜੀ ਜਦੋਂ ਸਮੁੱਚੀ ਬਾਣੀ ਪੜ੍ਹੀ ਦੀ ਹੈ, ਦੋ ਗੱਲਾਂ ਮੁੱਖ ਰੂਪ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇ। ਪਾਤਸ਼ਾਹ ਸਮਝਾਉਂਦੇ ਕਹਿਣ ਲੱਗੇ, ਭਲਿਆ ਜ਼ਿੰਦਗੀ ਵਿੱਚ ਜੇ ਤੇਰਾ ਕਿਸੇ ਨੇ ਕੁਝ ਸਵਾਰਿਆ, ਉਹਨੂੰ ਚੇਤੇ ਰੱਖੀ ਭੁਲਾਵੀ ਨਾ, ਤੇ ਜੇ ਤੂੰ ਕਿਸੇ ਦੇ ਕੰਮ ਆਇਆ ਤੇ ਕਹਿਣ ਲੱਗੀ ਉਹਨੂੰ ਚੇਤੇ ਨਾ ਰੱਖੀ ਭੁਲਾ ਦੇਵੀਂ। ਦੁਬਾਰਾ ਫਿਰ ਦੁਹਰਾਵਾਂ, ਕਹਿਣ ਲੱਗੇ ਜੇ ਜ਼ਿੰਦਗੀ ਵਿੱਚ ਤੇਰਾ ਕਿਸੇ ਨੇ ਕੁਝ ਸਵਾਰਿਆ ਉਹਨੂੰ ਚੇਤੇ ਰੱਖੀ ਭੁਲਾਵੀ ਨਾ। ਕਿਉਂ ਜੀ? ਭੁਲਾਉਣ ਵਾਲਾ ਅਕਿਰਤਕਨ ਹੁੰਦਾ, ਤੇ ਅਕਿਰਤਕਨ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ। ਨਿੱਤ ਪੜ੍ਹਦੇ ਹਾਂ, ਕਿਰਤਕਨ ਆਹਰ ਵਿਸਰਿਆ ਜੋਨੀ ਪਰਮੇਤ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਪਾਤਸ਼ਾਹ ਜੀ ਕਹਿਣ ਲੱਗੀ ਉਹ ਮਾਲਕ ਪਰਮਾਤਮਾ ਦੇ ਦਰ ਤੇ ਅਕਿਰਤਕਨ ਪ੍ਰਵਾਨ ਨਹੀਂ। ਜਿੱਥੇ ਅਕਿਰਤਕਨ ਪ੍ਰਵਾਨ ਨਹੀਂ ਉੱਥੇ ਅਹੰਕਾਰੀ ਕਿਹੜਾ? ਉਹ ਦਰ ਤੇ ਪ੍ਰਵਾਨ ਹੈ। ਨਿੱਤ ਪੜ੍ਹਦੇ ਆ ਨਾ, ਹਰ ਜੀ ਉਹ ਅਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ। ਕਹਿਣ ਲੱਗੇ ਜੀ ਤੂੰ ਕਿਸੇ ਦਾ ਕੁਝ ਸਵਾਰਿਆ ਉਹਨੂੰ ਚੇਤੇ ਨਾ ਰੱਖੀ, ਚੇਤੇ ਰੱਖੇਗਾ ਮਨ ਵਿੱਚ ਅਹੰਕਾਰ ਆਏਗਾ, ਤੂੰ ਰੱਬ ਦਾ ਸ਼ਰੀਕ ਬਣ ਬੈਠੇਗਾ। ਕਹਿਣ ਲੱਗੀ ਉਹਦੇ ਮਾਲਕ ਦੇ ਦਰ ਤੇ ਅਹੰਕਾਰੀ ਤੇ ਕਿਰਤਕਨ ਪਾਉਂਦੇ ਨਹੀਂ, ਚੰਗੇ ਨਹੀਂ ਲੱਗਦੇ। ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਨੇ, ਮਾਲਕ ਪਰਮਾਤਮਾ ਉਹਨਾਂ ਨੂੰ ਗਲ ਨਾਲ ਲਾਉਂਦਾ, ਉਹਦਾ ਸੁਭਾਅ ਹੈ ਮੁੱਧ ਕਡੀਮਾ ਦਾ। ਜੋ ਸ਼ਰਨ ਆਵੇ ਤੇ ਸਕੰਠ ਲਾਏ ਬਿਰਧ ਸੁਆਮੀ ਸੰਧਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੀ ਉਹ ਪਰਮੇਸ਼ਰ ਮਾਲਕ ਵਾਹਿਗੁਰੂ ਪਰਮਾਤਮਾ ਦੀਆਂ ਦਾਤਾਂ ਨੇ ਹੁਣੇ ਪੜ੍ਹ ਕੇ ਹਟਿਆ ਸੁਖਮਨੀ ਸਾਹਿਬ ਅੰਦਰ ਚੌਥੇ ਸਲੋਕ ਅੰਦਰ ਪਾਤਸ਼ਾਹ ਜੀ ਸਮਝਾਉਂਦੇ, ਕਹਿਣ ਲੱਗੇ ਨਿਰਗੁਣ ਯਾਰ ਏਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ। ਅਗਲੇ ਸਲੋਕ ਅੰਦਰ ਫਿਰ ਸਮਝਾਇਆ, ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸਵਾਏ ਨਾਨਕਉਂ ਨਾ ਸੀਜਈ ਬਿਨ ਨਾਵੈ ਪਤ ਜਾਏ। ਕਹਿਣ ਲੱਗੇ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀਆਂ ਸਾਰੀਆਂ ਦਾਤਾਂ ਨੇ। ਇੰਜ ਸਮਝ ਲਈਏ, ਨਲਕਾ ਸਾਡੇ ਘਰ ਲੱਗਾ ਹੋਏ, ਪਾਣੀ ਤੇ ਮਾਲਕ ਪਰਮੇਸ਼ਰ ਪਰਮਾਤਮਾ ਦਾ ਦਿੱਤਾ ਹੁੰਦਾ। ਪਾਤਸ਼ਾਹ ਜੀ ਸਮਝਾਉਂਦੇ, ਕਹਿਣ ਲੱਗੇ ਸਿੱਖਾ ਜੇ ਭਾਵੇਂ ਤੇਰੀ ਹੈ, ਇਹਦੇ ਵਿੱਚ ਸਾਰੇ ਪਦਾਰਥ ਵਰਤਨ ਵਾਲੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਨੇ। ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ, ਕਹਿਣ ਲੱਗੇ ਮਾਲਕ ਦੇ ਦਰ ਤੇ ਜੁੜ ਕੇ ਉਹਦਾ ਸ਼ੁਕਰਾਨਾ ਕੀਤਿਆਂ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ। ਕਹਿਣ ਲੱਗੇ ਪਰਮੇਸ਼ਰ ਪਰਮਾਤਮਾ ਦੀ ਜਿਸ ਮਨੁੱਖ 'ਤੇ ਫਿਰ ਨਦਰ ਹੁੰਦੀ ਹੈ, ਉਹ ਨਦਰ ਨੂੰ ਮਾਣ ਕੇ ਮਨੁੱਖ ਖੁਸ਼ੀਆਂ ਮਾਣਦਾ ਹੈ। ਅਤੇ ਨਦਰ ਦੋ ਤਰ੍ਹਾਂ ਦੀ, ਇੱਕ ਉਹ ਪੱਠੀ ਅਤੇ ਇੱਕ ਸਵੱਲੀ। ਅਸੀਂ ਸਾਰੇ ਚਾਹੁੰਦੇ ਹਾਂ ਸਵੱਲੀ ਮਿਹਰ ਦੀ ਨਿਗਾਹ ਸਾਡੇ 'ਤੇ ਹੋਏ, ਅਤੇ ਜਿਸ 'ਤੇ ਉਹ ਪੱਠੀ ਹੋ ਜਾਏ। ਫਿਰ ਪਾਤਸ਼ਾਹ ਜੀ ਕਹਿੰਦੇ ਦੁਨੀਆਂ ਦੇ ਵੱਡੇ ਵੱਡੇ ਸੁਲਤਾਨ ਠੂਠਾ ਫੜ ਕੇ ਮੰਗਦੇ ਦੇਖੇ, ਮੰਗੀ ਭੀਖ ਨਸੀਬ ਨਾ ਹੋਈ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਅਤੇ ਜੇ ਸਵੱਲੀ ਮਿਹਰ ਦੀ ਨਿਗਾਹ, ਫਿਰ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ 'ਤੇ ਮਿਹਰ ਦੀ ਨਿਗਾਹ ਹੋ ਜਾਏ, ਨਦਰ ਹੋ ਜਾਏ, ਫਿਰ ਕੱਚ ਸੋਨਾ ਬਣ ਜਾਂਦਾ, ਲੋਹਾ ਪਾਰਸ ਬਣ ਜਾਂਦਾ, ਆਮ ਜ਼ਹਿਰ ਅੰਮ੍ਰਿਤ ਬਣ ਜਾਂਦੀ, ਆਮ ਲੱਕੜ ਚੰਦਨ ਦੀ ਲੱਕੜ ਬਣ ਜਾਂਦੀ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਹਣ ਮਾਨ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋ ਸ੍ਰੀ ਖੰਡ। ਕਾਠ ਆਮ ਲੱਕੜ ਹੁੰਦੀ ਹੈ, ਸ੍ਰੀ ਖੰਡ ਚੰਦਨ ਦੀ ਲੱਕੜ। ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਲਿੱਦਰ ਤਿਨਕੇ ਗਏ, ਸਤਿਗੁਰ ਚਰਨ ਜਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰ ਭਈ। ਛੋਟੀ ਜਿਹੀ ਗਾਥਾ ਕਹਿ ਕੇ
ਸਮਾਪਤੀ ਕਰ ਦੇਣੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਭਲਿਆ ਜਿਹੜੇ ਜੁੜੇ ਰਹਿੰਦੇ ਨੇ ਉਹ ਮਾਲਕ ਦਰ ਤੇ ਪਰਮਾਤਮਾ ਤੇ ਆਨੰਦ ਮਾਣਦੇ ਨੇ, ਆਪਣੇ ਜੀਵਨ ਨੂੰ ਵੀ ਸਫਲ ਕਰਦੇ ਨੇ, ਉਹਦਾ ਸ਼ੁਕਰਾਨਾ ਕਰਦੇ ਨੇ। ਜੁੜਿਆ ਹੋਇਆਂ ਦੀ ਨਿਸ਼ਾਨੀ ਇਹ ਹੈ ਉਹ ਮਾਲਕ ਦੇ ਦਰ ਤੇ ਜੁੜ ਕੇ ਫਿਰ ਉਹਦਾ ਧੰਨਵਾਦ ਕਰਦੇ ਨੇ, ਮਾਲਕਾ ਮੇਰੀ ਔਕਾਤ ਨਹੀਂ ਸੀ ਜੋ ਕੁਝ ਤੂੰ ਮੇਰੀ ਝੋਲੀ ਵਿੱਚ ਪਾ ਦਿੱਤਾ। ਉਹ ਤੇ ਮੁੱਖੋਂ ਇਹ ਕਹਿੰਦੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਪਾਉਂਟਾ ਸਾਹਿਬ ਦੀ ਧਰਤੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਸਿੱਖ ਸੇਵਕ ਸੰਗਤਾਂ ਨੇ, ਪੈਰੀ ਦਇਆ ਸਿੰਘ ਨੰਦ ਲਾਲ ਜੀ, ਸਤਿਗੁਰੂ ਪਾਤਸ਼ਾਹ ਜੀ ਮੌਜ ਵਿੱਚ ਤੁਰੇ ਜਾ ਰਹੇ ਨੇ। ਸਤਿਗੁਰੂ ਪਾਤਸ਼ਾਹ ਦੇ ਹੱਥ ਵਿੱਚ ਛੋਟੀ ਜਿਹੀ ਸਫੈਦ ਰੰਗ ਦੀ ਵੱਟੀ ਹੈ, ਚੋਜੀ ਪ੍ਰੀਤਮ ਪਾਤਸ਼ਾਹ ਜੀ ਤਾਂ ਉਹਨੂੰ ਉਛਾਲਦੇ ਨੇ, ਕਦੀ ਸੱਜੇ ਹੱਥ ਕਦੀ ਖੱਬੇ, ਕਦੀ ਸੱਜੇ ਕਦੀ ਖੱਬੇ। ਸਤਿਗੁਰੂ ਪਾਤਸ਼ਾਹ ਜੀ ਨੇ ਵੱਟੀ ਨੇ ਤਾਂ ਉਹਨੂੰ ਉਛਾਲ ਲਿਆ, ਆਪਣੇ ਸੱਜੇ ਹੱਥ ਵਿੱਚ ਪਕੜਿਆ ਨਹੀਂ, ਪੱਟੀ ਜਿਹੜੀ ਵੱਟੀ ਹੈ ਉਹ ਪਾਣੀ ਵਿੱਚ ਗਰੀ, ਵੱਟੀ ਭਾਰੀ ਹੋਣ ਕਰਕੇ ਡੁੱਬ ਗਈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਪੈਰੀ ਦਇਆ ਸਿੰਘ ਸਾਡੇ ਹੱਥ ਵਿੱਚ ਛੋਟੀ ਜਿਹੀ ਵੱਟੀ ਸੀ ਸਫੈਦ ਰੰਗ ਦੀ, ਭਲਾ ਕਿੱਧਰ ਗਈ? ਪਾਤਸ਼ਾਹ ਜੀ ਦੇਖਦੇ ਆ ਜੀ ਹਜ਼ੂਰ, ਦੇਖਿਆ ਪਾਤਸ਼ਾਹ ਜੀ ਇੱਥੇ ਹੈ ਨਹੀਂ, ਵੱਟੀ ਤੁਹਾਡੇ ਹੱਥ ਵਿੱਚ ਸੀ, ਪਕੜ ਵਿੱਚ ਨਹੀਂ ਆਈ, ਉਹ ਡਿੱਗ ਗਈ ਹੈ ਪਾਣੀ ਵਿੱਚ, ਭਾਰੀ ਹੋਣ ਕਰਕੇ ਡੁੱਬ ਗਈ ਹੈ ਪਾਤਸ਼ਾਹ ਜੀ। ਪਿਆਰੇ ਨੰਦ ਲਾਲ ਜੀ ਗਲ ਵਿੱਚ ਪੱਲਾ ਪਾਇਆ, ਦੋਨੋਂ ਹੱਥ ਜੋੜੇ, ਜੀ ਹਜ਼ੂਰ ਪਾਤਸ਼ਾਹ। ਕਹਿਣ ਲੱਗੇ, ਉੱਤਰ ਤੁਸੀਂ ਸੁਣ ਲਿਆ, ਸਾਡੇ ਹੱਥ ਵਿੱਚ ਵੱਟੀ ਸੀ, ਭਲਾ ਕਿੱਧਰ ਗਈ? ਪਾਤਸ਼ਾਹ ਜੀ ਇਹਨਾਂ ਨੇ ਉੱਤਰ ਦਿੱਤਾ ਹੈ, ਵੱਟੀ ਤੁਹਾਡੇ ਹੱਥ ਵਿੱਚ ਸੀ, ਪਕੜ ਵਿੱਚ ਨਹੀਂ ਆਈ, ਭਾਰੀ ਹੋਣ ਕਰਕੇ ਪਾਣੀ ਵਿੱਚ ਡੁੱਬ ਵੀ ਗਈ। ਪਾਤਸ਼ਾਹ ਜੀ ਮੈਂ ਤੇ ਇਹ ਜਾਣਦਾ, ਵੱਟੀ ਜਿੰਨੀ ਦੇਰ ਤੁਹਾਡੇ ਹੱਥ ਵਿੱਚ ਸੀ ਉਹ ਮੌਜ ਵਿੱਚ ਸੀ, ਉਹ ਆਨੰਦ ਵਿੱਚ ਸੀ, ਜਿਉਂ ਹੀ ਵੱਟੀ ਤੁਹਾਡੀ ਹੱਥ ਵਿੱਚ ਪਕੜ ਵਿੱਚ ਨਹੀਂ ਆਈ, ਪਾਣੀ ਵਿੱਚ ਡਿੱਗੀ ਹੈ, ਡੁੱਬ ਗਈ ਹੈ, ਪਰ ਪਾਤਸ਼ਾਹ ਜੀ ਮੈਂ ਤੇ ਇਹ ਜਾਣਦਾ ਜਿਹੜੇ ਤੇਰੇ ਚਰਨਾਂ ਨਾਲ ਜੁੜੇ ਰਹਿੰਦੇ ਨੇ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ, ਜਿਹੜੇ ਤੇਰੇ ਚਰਨਾਂ ਨਾਲ ਉਹ ਟੁੱਟੇ ਉਹ ਅੱਜ ਵੀ ਡੁੱਬੇ, ਉਹ ਕੱਲ੍ਹ ਵੀ ਡੁੱਬੇ। ਸੋ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿਣ ਲੱਗੇ ਮਾਲਕ ਦੇ ਦਰ ਤੇ ਆਇਆ, ਉਹਦਾ ਸ਼ੁਕਰਾਨਾ ਕੀਤੇ ਆ, ਸਤਿਗੁਰੂ ਪਾਤਸ਼ਾਹ ਜੀ ਸਦਾ ਹੀ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ। ਜਿੱਥੋਂ ਤੱਕ ਗੱਲ ਹੈ ਭਾਈ ਸਰਦਾਰ ਬਲਵਿੰਦਰ ਸਿੰਘ ਜੀ ਸਾਡੇ ਤੋਂ ਬਹੁਤ ਵੱਡੇ ਨੇ, 70 ਸਾਲ ਦੇ ਕਹਿੰਦੇ ਹੋ ਗਏ, ਕਹਿੰਦੇ ਛੋਟੇ ਹੀ ਹੈ ਜੀ, ਜਨਮ ਦਿਨ ਆਪਣਾ ਮਨਾ ਰਹੇ ਨੇ, ਨਾਲ ਸਮੁੱਚੇ ਪਰਿਵਾਰ ਨੂੰ ਲੈ ਕੇ ਹੋਰ ਵੀ ਖੁਸ਼ੀਆਂ ਸਾਂਝੀਆਂ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਇਹ ਮਾਲਕ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਜ਼ਿੰਦਗੀ। ਹੁਣ ਦਾ ਜਿਹੜਾ ਸਮਾਂ ਜਾਂ ਦੌਰ ਚੱਲ ਰਿਹਾ, ਅਸੀਂ ਦੇਖਦੇ ਹਾਂ ਕਈਆਂ ਨੂੰ ਮਿਲੀਦਾ, ਕਹਿਣ ਲੱਗੇ ਕਈ ਵਾਰ ਪੁੱਛੀ ਤਾਂ ਭਾਈ ਸਾਹਿਬ ਤੁਹਾਡੀ ਉਮਰ, ਕਹਿਣ ਲੱਗੇ ਜੀ ਉਮਰ ਨਾ ਪੁੱਛੋ, ਬਸ ਇਹ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਬੋਨਸ ਵਿੱਚ ਹੀ ਜਿਉਂ ਰਹੇ ਹਾਂ। ਕਹਿਣ ਤੋਂ ਭਾਵ ਅਸੀਂ ਆਪਣੀ ਜ਼ਿੰਦਗੀ ਸਮੇਂ ਦੇ ਹਾਲਾਤਾਂ ਮੁਤਾਬਕ ਛੋਟੀ ਮੰਨੀ ਹੋਈ ਹੈ, ਤਕਰੀਬਨ 50 ਸਾਲ, ਬਸ 51, 50, 55, 60, ਕਹਿਣ ਲੱਗੇ ਜੀ ਇੱਥੋਂ ਤੱਕ ਜ਼ਿੰਦਗੀ ਹੈ। ਅਤੇ ਪਰ ਜਿਹਨਾਂ ਨੂੰ ਮਿਲੀਦਾ ਮਾਲਕ ਪਰਮਾਤਮਾ ਦੀ ਰਹਿਮਤ ਹੁੰਦੀ ਹੈ, ਖੈਰ ਇਹ ਸਵਾਸ ਮਾਲਕ ਪਰਮਾਤਮਾ ਦੇ ਹੱਥ ਹੈ, ਜਿੰਨੇ ਵੀ ਅਸੀਂ ਬਤੀਤ ਕਰਦੇ ਹਾਂ ਜਾਂ ਅਸੀਂ ਜਿਹੜੇ ਇਹਨਾਂ ਨੂੰ ਲੈ ਰਹੇ ਹਾਂ। ਪਰ ਨਾਲ ਨਾਲ ਪਾਤਸ਼ਾਹ ਜੀ ਕਹਿਣ ਲੱਗੇ, ਔਧ ਘਟ ਦਿਨ ਸਰੈ ਨਾਰੇ ਮਨ ਗੁਰਮਿਲ ਕਾਸ਼ ਸਵਾਰੇ, ਮਾਲਕ ਪਰਮਾਤਮਾ ਦੇ ਦਰ ਤੇ ਜੁੜਿਆ ਰਹੇ, ਉਹਦੀ ਬੰਦਗੀ ਕਰ ਹੱਥ, ਉਹ ਮਾਲਕ ਪਰਮਾਤਮਾ ਦੇ ਹੱਥ ਸਾਰੀ ਖੇਡ ਹੈ। ਪਰ ਜੋ ਅਸੀਂ ਜ਼ਿੰਦਗੀ ਅਸੀਂ ਦੇਖਦੇ ਹਾਂ ਵੱਡਿਆਂ ਨੂੰ ਮਿਲੀਦਾ, ਫਿਰ ਕਈ ਵਾਰ ਇਹ ਵੀ ਦੇਖੀਦਾ ਵੀ ਮਾਲਕ ਪਰਮਾਤਮਾ ਦੀ ਰਹਿਮਤ ਹੈ। ਸੋ ਇਹ ਜਿਹੜੇ ਹੈ ਬੜੇ ਅਤਿ ਸਤਿਕਾਰਯੋਗ ਪਿਆਰੇ ਨੇ, ਮਿਲਵਰਤਨ ਨੇ, ਸਾਰਿਆਂ ਨਾਲ ਪ੍ਰੇਮ ਪਿਆਰ ਕਰਦੇ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਾਰਨ ਛੋਟਾ ਜਿਹਾ ਸ਼ਬਦ ਪੜ੍ਹ ਕੇ, ਉਪਰੰਤ ਸਾਡੇ ਅਤਿ ਸਤਿਕਾਰਯੋਗ ਇੰਡੀਆ ਤੋਂ ਸਿੰਘ ਸਾਹਿਬ ਗਿਆਨੀ ਮੇਜਰ ਸਿੰਘ ਜੀ ਸੰਗਤ ਵਿੱਚ ਸ਼ੋਭਤ ਨੇ, ਬੈਠੇ ਹੋਏ ਨੇ, ਉਹ ਵੀ ਆਪ ਜੀ ਨਾਲ ਬਚਨ ਬਲਾਸ ਕਰਨਗੇ। ਗੁਰੂ ਪਾਤਸ਼ਾਹ ਜੀ ਰਹਿਮਤ ਕਾਰਨ ਛੋਟਾ ਜਿਹਾ ਸ਼ਬਦ ਪੜ੍ਹ ਕੇ ਖਿਮਾ ਚਾਹਾਂਗੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਾਰਨ ਆਓ, ਜਿਹਨਾਂ ਨੂੰ ਸ਼ਬਦ ਯਾਦ ਹੈ ਨਾਲ ਬੋਲ ਕੇ।

0: ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ਉਹ ਮਾਲਕ ਵਾਹਿਗੁਰੂ ਪਰਮਾਤਮਾ ਦੀ ਮਹਿਮਾ ਬੇਅੰਤ ਹੈ ਬਿਆਨ ਕਰਨ ਤੋਂ ਪਰੇ ਹੈ। ਪਰ ਜਦੋਂ ਅਸੀਂ ਜੁੜਦੇ ਹਾਂ ਬਿਆਨ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਕਹਿਣ ਲੱਗੇ ਗੁਣ ਗਾਵ ਤੇਰੀ ਉੱਤਰ ਸਮੈਲ ਬਿਨ ਸਜਾਏ ਹੋ ਮੈਂ ਫਿਕ ਫੈਲ। ਗੁਣ ਗਾਉਂਦੇ ਹਾਂ ਸਾਡੀ ਮੈਲ ਦੂਰ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਸਾਡੇ ਅਤਿ ਸਤਿਕਾਰਯੋਗ ਗਿਆਨੀ ਜੀ ਮੇਜਰ ਸਿੰਘ ਜੀ ਜੋ ਆਪ ਸੰਗਤਾਂ ਦੇ ਬਚਨ ਬਲਾ ਸਾਂਝੇ ਕਰਨਗੇ ਉਹਨਾਂ ਨੂੰ ਹਾਂਜੀ ਅਵਤਾਰ ਸਿੰਘ ਜੀ ਨੂੰ ਬੇਨਤੀ ਹੈ ਉਹ ਆ ਜਾਣ ਅਤੇ ਉਹ ਆਪ ਜੀ ਨਾਲ ਬਚਨ ਬਲਾ ਸਾਂਝੇ ਕਰਨਗੇ। ਹਾਂਜੀ ਅਵਤਾਰ ਸਿੰਘ ਜੀ ਆਪ ਜੀ ਨਾਲ ਬਚਨ ਬਲਾ ਸਾਂਝੇ ਕਰਨਗੇ। ਦੱਸ ਰਿਹਾ ਪਾਸੋਂ ਗੁਰਬਾਣੀ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ। ਗੁਰੂ ਕੀ ਸੰਗਤ ਗੁਰੂ ਬਖਸ਼ਣ ਯੋਗ ਆ ਪਲ ਚੁੱਕ ਦੀ ਖਿਮਾ ਆਓ ਰਲ ਮਿਲ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਸਤਿਗੁਰ ਦਾ ਨਾਲ ਹੀ ਨਾਲ ਸਾਡੇ ਕੀਰਤਨੀ ਜਥਿਆਂ ਦਾ ਗੁਰੂ ਘਰ ਦੇ ਵਜ਼ੀਰ ਸਾਹਿਬ ਉਹਨਾਂ ਨੇ ਇਹਨਾਂ ਨੂੰ ਪਰਿਵਾਰ ਵੱਲੋਂ ਆਦਮ ਕੀਤਾ ਗਿਆ ਸੰਧੇ ਪਾਠ ਕਰਾਏ ਉਹਨਾਂ ਨੇ ਸਤਿਗੁਰ ਸਾਰੇ ਪਰਿਵਾਰ ਨੂੰ ਚੜ੍ਹਦੇ ਪਹਿਲਾਂ ਬਖਸ਼ੇ ਹੁਣ ਸਾਡੇ ਪਾਸ ਪਾਤਸ਼ਾਹ ਭਾਈ ਅਵਤਾਰ ਸਿੰਘ ਸੰਘੇੜਾ ਕਾਸਿਆ ਕਮੇਟੀ ਦੇ ਮੁੱਖ ਸੇਵਾਦਾਰ ਪਾਕਿਸਤਾਨ ਦੇ ਆਏ ਹੈਗੇ ਆ। ਬਹੁਤੀਆਂ ਸੰਗਤਾਂ ਇਹਨਾਂ ਨੂੰ ਜਾਣਦੀਆਂ ਹੈਗੀਆਂ। ਇਹਨੀ ਸਭਾਵਾਂ ਉਹ ਕਰਾਈਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਇਹਨਾਂ ਨੇ ਕੀਤੀਆਂ ਹੈਗੀਆਂ। ਕੰਮ ਸ਼੍ਰੋਮਣੀ ਕਮੇਟੀ ਦੇ ਸੀ ਪਰ ਕੀਤੇ ਇਹਨਾਂ ਨੇ ਆ। ਕਿੰਨੇ ਇਤਿਹਾਸਕ ਗੁਰਦੁਆਰਾਂ ਦੀ ਸੇਵਾ ਪਾਕਿਸਤਾਨ 'ਚ ਕਰਾਈ ਹੈਗੀ ਆ ਅਤੇ ਜਿੰਨੀਆਂ ਸਭਾਵਾਂ ਉੱਥੇ ਹੋਈਆਂ 90% ਤੋਂ ਸਭਾਵਾਂ ਭਾਈ ਸਾਹਿਬ ਭਾਈ ਅਵਤਾਰ ਸਿੰਘ ਸੰਘੇੜਾ ਦੇ ਦੇਖ ਰੇਖ ਹੋਈਆਂ ਹੈਗੀਆਂ। ਹੁਣ ਲੇਟਲੀ ਘੱਟ ਜਾ ਰਹੇ ਹੈਗੇ ਆ, ਅਜੇ ਵੀ ਸਭਾਵਾਂ ਚੱਲ ਰਹੀਆਂ ਹੈਗੀਆਂ। ਬਹੁਤ ਹੀ ਸਤਿਗੁਰ ਨੇ ਇਹਨਾਂ ਦਾ ਸਭਾਵਾਂ ਲਈਆਂ। ਜਿੱਦਾਂ ਪਹਿਲਾਂ ਕਿਹਾ ਕੰਮ ਸ਼੍ਰੋਮਣੀ ਕਮੇਟੀ ਦੇ ਸੀ ਪਰ ਕੀਤੇ ਨਹੀਂ ਹੈਗੇ ਆ। ਸ਼੍ਰੋਮਣੀ ਕਮੇਟੀ ਆਪਣੀਆਂ ਡਿਊਟੀਆਂ ਨਿਭਾਈਆਂ ਨਹੀਂ ਅਤੇ ਚਲੋ ਅਸੀਂ ਵੀ ਨਾਲ ਸਾਥ ਦਿੱਤਾ ਬਲਵਿੰਦਰ ਨਹਿਰੂ ਇਹਨਾਂ ਹੁਣਾਂ ਨੂੰ ਵੀ, ਭਾਈ ਜੋਗਾ ਸਿੰਘ ਜੀ ਦਾਸ, ਬਲਵੀਰ ਸਿੰਘ, ਹੋਰ ਵੀ ਸਿੰਘ ਸੀਗੇ ਜਾਂ ਰਲ ਕੇ ਕਈ ਮਿਲੀਅਨ ਪੌਂਡੇ ਉੱਥੇ ਸਿੰਘਾਂ ਸਹਿਯੋਗ ਦੇ ਨਾਲ ਉੱਥੇ ਗੁਰਦੁਆਰਿਆਂ ਦੇ ਉੱਤੇ ਜਿਹੜਾ ਹੈਗਾ ਆ ਸੇਵਾ ਕਰਾਈ ਹੈਗੀ ਆ। ਨਹੀਂ ਪਹਿਲਾਂ ਉੱਥੇ ਜਦੋਂ ਜਾਂਦੇ ਹੁੰਦੇ ਸੀ ਰੇ ਤੰਬੇ ਤੋਂ ਪਹਿਲਾਂ ਦੇ ਜਾਂਦੇ ਆ ਅਤੇ ਕਿਸੇ ਵੀ ਨਿਰਕਾਣਸ ਸੌਣ ਦਾ ਪ੍ਰਬੰਧ ਹੈ ਨਹੀਂ ਸੀ। ਸ਼ੀਸ਼ ਸਿੰਘ ਗੁਰਦੁਆਰੇ 'ਚ ਦੁਕਾਨਾਂ ਬਣੀਆਂ ਸੀਗੀਆਂ ਅਤੇ ਉਹਦਾ ਇਤਿਹਾਸ ਵੀ ਖਤਮ ਹੀ ਕਰਤਾ ਸੀ। ਥੋੜ੍ਹਾ ਜਿਹਾ ਮਾੜੇ ਥਾਂ ਰਹਿਣ 'ਤੇ, ਥੋੜ੍ਹਾ ਜਿਹਾ ਖਾਣਾ ਰਹਿਣ 'ਤੇ ਸੀ। ਕਰਤਾਰਪੁਰ ਲਾਂਘੇ ਦੀ ਗੱਲ ਹੈਗੀ ਆ, ਉਹ ਵੀ ਤੁਹਾਨੂੰ ਸਾਰਿਆਂ ਲਈ ਬੜੀ ਖੁਸ਼ੀ ਦੀ ਗੱਲ ਆ ਕਿ ਸਾਰੇ ਇੱਥੇ ਬੈਠੇ ਸੇਵਾਦਾਰ ਜਿਨ੍ਹਾਂ ਨੇ ਉਹ ਲਾਂਘਾ ਵੀ ਖਿਲਾਇਆ ਹੈਗਾ। ਥੱਲੇ ਬੋਰਡ ਵੀ ਲੱਗੇ ਹੋਏ ਆ, ਉੱਥੇ ਤਾਂ ਜਾਣ ਨੂੰ ਰਾਹ ਹੀ ਹੈ ਨਹੀਂ ਸੀ। ਜਦੋਂ ਜੀਪਾਂ ਲੈ ਕੇ ਵੀ ਹਾਰ ਕਰਕੇ ਗਏ ਸੀ ਅਤੇ ਉਹ ਵੀ ਰਾਹ 'ਚ ਫਸ ਗਈਆਂ, ਤੁਰ ਕੇ ਜਾਣਾ ਪਿਆ ਸੀਗਾ। ਅਤੇ ਹੁਣ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣ ਗਏ ਹੈਗੇ ਆ, ਤੰਬੂ ਸਾਹਿਬ ਦੀ ਸੇਵਾ ਚੱਲ ਰਹੀ ਹੈਗੀ ਆ ਅਤੇ ਬਹੁਤ ਸੋਹਣੀਆਂ ਸਰਾਵਾਂ ਬਣ ਗਈਆਂ। ਸੌਣ ਦਾ ਕਈ ਵਾਰ ਬੰਦੇ ਨਹੀਂ ਹੁੰਦਾ ਸੀ, ਰਾਤ ਨੂੰ ਲਾਹੌਰ ਹੀ ਆਈਦਾ ਸੀਗਾ ਮੁੜ ਕੇ। ਸੜਕਾਂ ਵੀ ਸੋਹਣੀਆਂ ਸੀ, 2-2.5 ਘੰਟੇ ਮੁੜ ਕੇ ਲਾਹੌਰ ਆਓ, ਲਾਹੌਰ ਵੀ ਖਾਣਾ ਕਿਸੇ ਕੰਮ ਦਾ ਹੋਟਲਾਂ 'ਚ ਨਹੀਂ ਹੁੰਦਾ ਸੀ। ਹੁਣ ਤਾਂ ਅੱਗੇ ਨਾਲ ਕਾਫੀ ਉਹ ਵੀ ਇੰਪਰੂਵ ਹੋ ਗਏ ਹੈਗੇ ਆ ਅਤੇ ਸਾਰੇ ਬਿਮਾਰ ਹੋ ਕੇ ਆਉਂਦੇ ਹੁੰਦੇ ਸੀਗੇ ਅਤੇ ਸਤਿ ਬਖਸ਼ਿਸ਼ ਹੋਈ ਹੈਗੀ ਆ। ਅਤੇ ਅਵਤਾਰ ਸਿੰਘ ਹੁਣੀ ਲੀਡ ਕੀਤਾ ਹੈਗਾ, ਸੰਗਤ ਇੰਗਲੈਂਡ ਦੀ ਨੇ, ਬਾਹਰਲੀਆਂ ਸੰਗਤਾਂ ਨੇ ਵੀ ਸਹਿਯੋਗ ਦਿੱਤਾ ਹੈਗਾ ਅਤੇ ਸਾਨੂੰ ਵੀ ਖੁਸ਼ੀ ਹੁੰਦੀ ਆ ਬਈ ਉੱਥੇ ਪ੍ਰਬੰਧਕ ਕਮੇਟੀ ਵੀ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਇਹ ਵੀ ਆ, ਮੈਨੂੰ ਵੀ ਉਹਨੇ ਵਿੱਚ ਅਜੇ ਵੀ ਰੱਖਿਆ, ਸਲਾਹਕਾਰ ਰੱਖਿਆ ਉਹਨਾਂ ਨੇ। ਅਤੇ ਇੱਥੇ ਬੀਬੀ ਆਈ ਸੀ, ਉਦੋਂ ਅਵਤਾਰ ਸਿੰਘ ਵੀ ਆਏ ਸੀ ਕਿ ਜਿਹੜੀ ਹੁਣ ਜਨਰਲ ਸਕੱਤਰ ਆ ਸ਼੍ਰੋਮਣੀ ਕਮੇਟੀ ਪਾਕਿਸਤਾਨ ਦੀ ਨਾ, ਉਹਦੀ ਵਾਰਡ ਸੀ, ਮੈਨੂੰ ਚੇਤੇ ਨਹੀਂ ਭੁੱਲੀ ਹੈਗੀ। ਉਹ ਕਹਿੰਦੀ ਜੇ ਤੁਸੀਂ ਨਾ ਜਾਂਦੇ ਹੁੰਦੇ ਨਾ ਪਾਕਿਸਤਾਨ ਦੇ ਵਿੱਚ, ਅਸੀਂ ਹੁਣ ਨੂੰ ਮਰਮੁਰ ਜਾਣਾ ਸੀ, ਰੁੜ ਜਾਣਾ ਸੀ ਵੀ ਨਾ ਸਾਡੀ ਕੋਈ ਇਨਕਮ ਸੀ ਉੱਥੇ, ਨਾ ਖਾਣ ਪੀਣ ਨੂੰ ਸੀ, ਨਾ ਸਾਨੂੰ ਕਿਸੇ ਪੜ੍ਹਾਉਣਾ ਸੀ। ਅਤੇ ਆਹ ਸਿੰਘ ਸਭਾ ਜੀ ਯੂਟਿਊਬ 'ਤੇ ਚੱਲ ਜਿਓ ਜਿਹੜੀ ਹੁਣ ਸਕੱਤਰ ਆ ਉਹ ਤਾਂ ਪ੍ਰੋਫੈਸਰ ਆ ਹੁਣ ਉਹ ਲਾਹੌਰ 'ਚ ਪੜ੍ਹਾਉਂਦੀ ਆ ਉਹ, ਅਤੇ ਉਹ ਕਹਿੰਦੀ ਜਿਹੜੀਆਂ ਤੁਹਾਡੀਆਂ ਉਹਨਾਂ ਦੇ ਘਰ ਲੰਗਰ ਛਕਦੇ ਹੁੰਦੇ ਸੀ ਅਵਤਾਰ ਸਿੰਘ ਯਾਦ ਦੱਸ ਦੇਣਗੇ, ਇਹ ਨਹੀਂ ਮੇਰੇ ਨਾਲ ਜ਼ਿਆਦਾ ਉੱਥੇ ਰਹੇ ਆ ਇਹ, ਅਤੇ ਜਿਹੜੀਆਂ ਕਹਿੰਦੇ ਇਹਨਾਂ ਦੇ ਘਰ ਲੰਗਰ ਛਕਦੇ ਹੁੰਦੇ, ਜਿਹੜਾ ਲੰਗਰ ਵੱਜ ਜਾਂਦਾ ਹੁੰਦਾ ਸੀ ਬਹੀਆਂ ਰੋਟੀਆਂ ਨਾ, ਉਹ ਕਹਿੰਦੇ ਅਸੀਂ ਸੇਵ ਕਰਕੇ ਰੱਖਦੇ ਹੁੰਦੇ ਸੀਗੇ ਮਹੀਨਾ, ਪਰ ਅਸੀਂ ਕਹਿੰਦੇ ਚਾਹ 'ਚ ਡੋਬ ਕੇ ਉਹ ਰੋਟੀਆਂ ਖਾ ਕੇ ਗੁਜ਼ਾਰਾ ਕੀਤਾ। ਇਹ ਕਈ ਵਾਰੀ ਤੁਹਾਨੂੰ ਇਹ ਗੱਲ ਹੋਰ ਤਰ੍ਹਾਂ ਲੱਗਣੀ ਆ, ਇਹ ਸੱਚਾਈ ਆ। ਇੰਨੇ ਗਰੀਬ ਸੀ, ਇੰਨੇ ਲੋੜਵੰਦ ਸਾਡੇ ਜਿਹੜੇ ਸਿੱਖ ਭਰਾ ਉੱਥੇ ਰਹਿੰਦੇ ਸੀਗੇ, ਆਹ ਹਾਲਤ ਸੀ ਉਹਨਾਂ ਦੀ। ਅਤੇ ਐਸੀ ਸਟੇਜ 'ਤੇ ਉਹ ਕਹਿ ਕੇ ਗਈ ਆ, ਵੇ ਇਹਨੂੰ ਮੈਂ ਕਹਿੰਦਾ ਕਿ ਰਿਕਾਰਡਿੰਗ ਪਈ ਹੋਣੀ ਆ ਸਿੰਘ ਸਭਾ ਦੀ ਸਾਈਡ ਦੇ ਉੱਤੇ, ਵੀ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਬੱਚਿਆਂ ਨੂੰ ਪੜ੍ਹਾਇਆ ਥੋੜ੍ਹਾ, ਹੁਣ ਉਹ ਪ੍ਰੋਫੈਸਰ ਵੀ ਆ, ਉਹਦਾ ਭਰਾ ਐੱਮ ਐੱਲ ਏ ਵੀ ਆ ਪੰਜਾਬ ਅਸੈਂਬਲੀ ਦੇ ਵਿੱਚ ਉੱਥੇ, ਅਤੇ ਰਲ ਮਿਲ ਕੇ ਨਨੂਆ ਸਾਹਿਬ ਨੇ, ਦਾਸ ਨੇ, ਭਾਈ ਜੋਗਾ ਸਿੰਘ ਜੀ, ਸਿਹੜਾ ਸਾਹਿਬ, ਬਲਵੀਰ ਸਿੰਘ, ਹੋਰ ਵੀ ਹੁਣ ਬਹੁਤ ਸਾਰੇ ਸਿੰਘ ਹੈਗੇ ਆ ਸੇਵਾ ਦਾ ਜਿਹੜੇ ਕਰਦੇ ਹੈਗੇ ਨਾਲ। ਸ਼ੁਰੂ ਵੇਲੇ ਤਾਂ ਅਸੀਂ ਪੰਜ ਛੇ ਜਣੇ ਸੀਗੇ, ਨਹੀਂ ਉੱਥੇ ਕੋਈ ਸੌਣ ਦਾ ਪ੍ਰਬੰਧ ਨਹੀਂ ਸੀ। ਮੈਂ ਕਈ ਵਾਰੀ ਗੱਲ ਕੀਤੀ ਆ, ਪਹਿਲਾਂ ਮੈਂ ਗਿਆ ਨਾ, 5 ਘੰਟੇ ਵਾਸ਼ਰੂਮ ਜਾਲੇ ਮੈਨੂੰ ਵਾਰੀ 5 ਘੰਟਿਆਂ ਬਾਅਦ ਆਈ ਸੀ, ਵਾਸ਼ਰੂਮ ਵੀ ਹੈ ਨਹੀਂ ਸੀ ਕੋਈ ਵੀ, ਇੱਦਾਂ ਇੰਨਾ ਸੀਗਾ, ਕੋਈ ਪ੍ਰਬੰਧ ਨਹੀਂ ਸੀ ਉਹਦਾ ਨਕਾਣਾ ਸਾਹਿਬ ਉੱਥੇ, ਕੋਈ ਰਿਹਾਇਸ਼ ਦੀ ਗੱਲ ਹੀ ਹੈ ਨਹੀਂ, ਥੋੜ੍ਹੀ ਜਿਹੀ ਬਾਅਦ ਕਮਰੇ ਬਣਾਏ ਸੀ ਉੱਥੇ ਦੀ ਇਹ ਵਕਤ ਜਿਹੜਾ ਬੋਰਡ ਹੈਗਾ ਉੱਥੇ ਦਾ, ਅਤੇ ਉਹ ਵੀ ਬਹੁਤ ਥੋੜ੍ਹੇ ਸੀਗੇ, ਵਾਸ਼ਰੂਮ ਵੀ ਬਹੁਤ ਥੋੜ੍ਹੇ ਸੀਗੇ। ਅਤੇ ਹੁਣ ਤੁਸੀਂ ਜਾਓਗੇ, ਹੁਣ ਤਾਂ ਬਿਲਕੁਲ ਪੰਜਾਬ ਵਾਂਗੂ ਲੱਗਦਾ ਵੀ ਇੰਨੀਆਂ ਫੈਸਿਲਿਟੀਆਂ ਹੈਗੀਆਂ, ਬਹੁਤੀਆਂ ਦਾ ਕੰਟਰੋਲ ਵੀ ਤੁਹਾਡੇ ਕੋਲ ਹੀ ਆ, ਸਰਾਵਾਂ ਦਾ ਕੰਟਰੋਲ ਤੁਹਾਡੇ ਕੋਲ ਆ, ਲੰਗਰ ਆ ਦੋਨਾਂ ਹਾਲਾਂ ਨਾਲ ਹੀ ਵੱਡਾ ਉੱਥੇ ਲੰਗਰ ਹਾਲ ਰਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਬਣਾਇਆ ਹੈਗਾ। ਅਤੇ ਤੀਵਨ ਉਹਦੇ ਡਰ ਵੀ ਦੀ ਸੰਗਤ ਦੇ ਜ਼ਿਆਦਾ ਸੇਵਾਦਾਰ ਅਜੇ ਵੀ ਜਾਂਦੇ ਆ ਲੰਗਰ ਸੇਵਾ ਕਰਨ ਨੂੰ, ਮਹਿੰਦਰ ਸਿੰਘ ਜਾਂਦੇ ਰਹੇ, ਚੀਮਨ ਬੈਠੇ ਉੱਧਰ, ਹੁਣ ਆਪਣੇ ਜ਼ਿਆਦਾ ਜਾਂਦੇ ਜਰਮ ਨਾਲੇ, ਸਤਨਾਮ ਸਿੰਘ ਹੁਣ ਜ਼ਿਆਦਾ ਜਾਂਦੇ, ਨਾਲ ਨੌਜਵਾਨ ਵੀ ਜਾਂਦੇ ਹੈਗੇ ਸੇਵਾ ਕਰਵਾਉਂਦੇ ਆ। ਅਤੇ ਇਹ ਘੱਟ ਤੋਂ ਘੱਟ ਉੱਥੇ ਕਈ ਹਜ਼ਾਰ ਸੰਗਤ ਇੰਡੀਆ ਕਨੇਡਾ ਮਿਲਦਾ ਹੀ ਆ, ਸਾਰੇ ਲੰਗਰ ਦੀ ਸੇਵਾ ਕੰਟਰੋਲ ਸਾਰਾ ਡਰਬੀ ਦੀ ਸਿੰਘ ਸਭਾ ਸੰਗੋ ਜ਼ਿਆਦਾ ਹੁੰਦਾ। ਇਹ ਡਰਬੀ ਦੀ ਵੱਡੀ ਪ੍ਰਾਪਤੀ ਹੈ, ਸਿੰਘ ਸਭਾ ਦੀ ਨਹੀਂ, ਤੁਹਾਡੇ ਸਾਰਿਆਂ ਦੀ ਆ, ਤੁਹਾਡੇ ਸਾਰਿਆਂ ਦੀ ਮਾਇਆ ਉੱਥੇ ਲੱਗੀ ਹੈ, ਸਫਲ ਹੋਈ ਹੈਗੀ ਆ। ਆ ਪਿੱਛੇ ਜਿਹਦਾ ਨਾ ਮੇਰੀ ਮੀਟਿੰਗ ਸੀ ਜਿਹੜਾ ਹੁਣ ਬਣਿਆ, ਅਤੇ ਉੱਥੇ ਵੀ ਚਰਚਾ ਛਿੜੀ ਸੀ, ਅਤੇ ਉਹਨੇ ਇੱਕ ਦੋ ਕਲਾਮੇ ਵੀ ਦਿੱਤੇ ਸੀਗੇ, ਜਿਹੜਾ ਹੁਣ ਗੁਰਦੁਆਰਾ ਬਣ ਰਿਹਾ ਹੈਗਾ ਸਾਡੇ, ਵੀ ਉਹ ਜੇ ਰਹਿਣ ਸਾਈਡ 'ਤੇ ਹੋਰ ਬਣਾ ਲੈਂਦੇ। ਮੈਂ ਕਿਹਾ ਮੈਂ ਤਾਂ ਇੱਦਾਂ ਕਿਹਾ ਸੀ ਬਈ, ਪਰ ਜਿੱਦਾਂ ਸਾਡੇ ਸੀਨੀਅਰ ਜਿਹਨੇ ਸੇਵਾ ਕਰਦੇ ਲੀਡ ਕਰਦੇ, ਉਹਨਾਂ ਦੀ ਰਾਏ ਸੀ ਇਹ ਗੁਰਦੁਆਰਾ ਤੰਬੂ ਸਾਹਿਬ ਸਾਰਿਆਂ ਨਾਲ ਵੱਡਾ ਉੱਚਾ ਗੁਰਦੁਆਰਾ ਬਣਾਉਣਾ, ਨਕਾਣਾ ਸਾਹਿਬ ਜਿਹੜੇ ਦੂਰੋਂ ਹੀ ਦਿਸੇ। ਅਤੇ ਪਰ ਮੈਂ ਕਿਹਾ ਉਹਨਾਂ ਦੇ ਖਿਆਲ ਸੀਗੇ, ਮੈਂ ਉਹਨਾਂ ਦੇ ਖਿਆਲਾਂ ਨੂੰ ਨਹੀਂ ਸੀ ਕਹਿ ਸਕਦਾ, ਉਹ ਕਹਿੰਦੇ ਪੁਰਾਣਾ ਰਹਿਣ ਦੇਣਾ ਸੀ ਇਹ ਵੀ ਬਣਾ ਲੈਂਦੇ। ਅਤੇ ਮੈਂ ਕਹਿੰਦੀ ਉਹਨਾਂ ਦਾ ਫੈਸਲਾ ਸੀ ਕਿ ਮੇਰੀ ਰਾਏ ਇਹੀ ਸੀ, ਉਹ ਤੁਹਾਡੀ ਰਾਏ ਹੈਗੀ ਆ। ਮੈਂ ਚਾਹੁੰਦਾ ਅਵਤਾਰ ਸਿੰਘ ਹੁਣ ਥੋੜ੍ਹਾ ਜੀ ਆਪਦੇ ਨਾਲ ਸਾਂਝ ਪਾਉਣਗੇ, ਪਾਕਿਸਤਾਨ ਦੇ ਗੁਰਦੁਆਰੇ ਕਿਹੜੀਆਂ ਮੁਸ਼ਕਲਾਂ ਆਈਆਂ, ਕਿਹੜੀਆਂ ਸੇਵਾਵਾਂ ਕੀਤੀਆਂ। ਅਤੇ ਇਹ ਤਾਂ ਵਦੰਤੀ ਹੋਣੀ, ਉੱਥੇ ਮੀਡੀਆ 'ਚ ਵੀ ਬੋਲੇ ਸੀ ਇੱਕ ਵਾਰ, ਜਿਹਦਾ ਅਕਾਲ ਤਖ਼ਤ ਹੁੰਦੇ ਸੀ, ਕਹਿੰਦੇ ਇਹ ਸੇਵਾ ਸ਼ਹੀਦ ਸਿੰਘ ਨੇ ਗੁਰਦੁਆਰੇ 'ਚ ਕਰਾਤੀ, ਤੁਸੀਂ ਤੁਹਾਡੀ ਸੰਸਥਾ ਇਹ ਕਰਾ ਸਕਦੀ ਸੀ, ਸਿੱਖਾਂ 'ਚ ਕੋਈ ਹੋਰ ਸੰਸਥਾ ਹੈ ਨਹੀਂ ਗੀ ਜਿਹੜੀ ਉਹਦੀ ਸੇਵਾ ਕਰ ਸਕਦੀ ਕਰਕੇ। ਉੱਥੇ ਡਿਸਪਿਊਟਡ ਥੋੜ੍ਹੀ ਜਿਹੀ ਉਹ ਲੈਣ ਸੀਗੀ, ਉੱਥੇ ਤਾਂ ਲੋਕ ਕਹਿੰਦੇ ਸਾਡੀ ਆ, ਅਤੇ ਸਿੰਘ ਦੇ ਨੇ ਸਾਡੀ, ਇੱਥੇ ਬੀਬੀਆਂ ਨੇ ਸੇਵਾਵਾਂ ਪੀਸਣੇ ਪੀਸੇ ਹੈਗੇ ਆ, ਟੋਟੇ ਟੋਟੇ ਬੱਚਿਆਂ ਦੇ ਝੋਲਿਆਂ 'ਚ ਪਾਏ, ਆਪਣੇ ਨੇਜਿਆਂ ਟਕਾਏ ਆ, ਵੀ ਇਹ ਸਾਡੀ ਜਗ੍ਹਾ ਹੈਗੀ ਆ। ਪਹਿਲਾਂ ਵੀ ਉੱਥੇ ਕਹਿੰਦੇ 47 ਤੋਂ ਪਹਿਲਾਂ ਵੀ ਉੱਥੇ ਕਤਲ ਹੋ ਸਕੇ ਕਈ ਦੋਨਾਂ ਧਿਰਾਂ ਦੇ ਵਿੱਚ, ਅਤੇ ਹੁਣ ਵੀ ਅਵਤਾਰ ਸਿੰਘ ਹੋਣਾਂ ਨੇ ਅਤੇ ਬਲਵੀਰ ਸਿੰਘ ਸਾਡੇ ਜਥੇਦਾਰ ਰਾਤ ਨੂੰ ਸੇਵਾ ਗੁਰਦੁਆਰੇ ਕਰਾਈ ਹੀ ਦੇਣੇ, ਉੱਥੇ ਕੁਛ ਲੋਕ ਹੋਣ ਨਹੀਂ ਦਿੰਦੇ ਸੀਗੇ। ਮੈਂ ਜ਼ਿਆਦਾ ਨਾ ਸਮਝ ਲਵਾਂ ਅਵਤਾਰ ਸੁਣਿਆ ਕਰਕੇ, ਅਤੇ ਮੈਨੂੰ ਕੋਈ ਗਿਆਨੀ ਹੋਣੀ ਬਾਹਰ ਪੁੱਛਦੇ ਸੀਗੇ, ਅਤੇ ਮੈਂ ਕਿਹਾ ਸਰ ਇਹਨਾਂ ਦਾ ਵੀ ਥੋੜ੍ਹਾ ਜਿਹਾ ਜਾਣਕਾਰੀ ਸਾਰਿਆਂ ਦੀ ਵਧੇ, ਅਤੇ ਸਾਡੇ ਬੱਚਿਆਂ ਦੀ ਵੀ ਵਧੇ। ਵੱਡੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਇੰਗਲੈਂਡ ਦੀ ਸੰਗਤ ਨੇ, ਬਾਕੀ ਹੋਰ ਕੰਟਰੀਆਂ ਦੇ ਸਹਿਯੋਗ ਦੇ ਨਾਲ ਸਤਿਗੁਰ ਲੀਡ ਮੇਨ ਸਨਮਾਨ ਇਹਨਾਂ ਨੂੰ ਦਿੱਤਾ, ਅਤੇ ਬਾਕੀਆਂ ਨੇ ਇਹਨਾਂ ਸੰਗਤ ਨੇ ਸਹਿਯੋਗ ਦਿੱਤਾ ਹੈਗਾ। ਆਓ ਆਪਾਂ ਰਲ ਕੇ ਸੇਵਾ ਕਰਨੀਆਂ ਹੈਗੀਆਂ, ਹੁਣ ਵੀ ਸੇਵਾਵਾਂ ਚੱਲਦੀਆਂ ਹੈਗੀਆਂ, ਨਨੂਆ ਸਾਹਿਬ ਕਹਿੰਦੇ ਸੀਗੇ ਵੀ ਆਹ ਵੀ ਆਪਾਂ ਕਰਾਉਣੀਆਂ ਹੈਗੀਆਂ, ਅਤੇ ਉਹਲੇ ਵੀ ਤੁਸੀਂ ਸਾਰੇ ਸਹਿਯੋਗ ਦਿਆ ਕਰੋ ਉਹਨਾਂ ਦਾ। ਧੰਨਵਾਦ ਆ, ਰਲ ਮਿਲ ਕੇ ਆਪਾਂ ਸਾਰਿਆਂ ਨੇ ਸੇਵਾਵਾਂ ਕੀਤੀਆਂ ਹੈਗੀਆਂ। ਸਤਿਗੁਰੂ ਹੋਰ ਚੜ੍ਹਦੀਆਂ ਕਲਾਂ ਬਖਸ਼ੇ, ਪੰਜ ਏਕਤਾ ਬਖਸ਼ੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੇ ਗੁਰੂ ਸਾਹਿਬ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਸਰਦਾਰ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਦੇ ਪਰਿਵਾਰ ਵੱਲੋਂ ਨਨੂਏ ਨੇ ਆਪਣੇ 70ਵੇਂ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਾਏ ਹਨ। ਆਪਾਂ ਗੁਰੂ ਨੂੰ ਮੁੱਖ ਰੱਖ ਕੇ ਸਾਰੇ ਕਾਰਜ ਕਰਦੇ ਹਾਂ ਅਤੇ ਗੁਰੂ ਅੰਗ ਸੰਗ ਰਹਿੰਦਾ ਹੈ, ਕਿਉਂਕਿ ਇਹ ਸਾਡੇ ਅਸੀਂ ਪਹਿਲਾਂ ਇੱਕ ਦੂਸਰੇ ਨੂੰ ਬਿਲਕੁਲ ਨਹੀਂ ਸੀ ਜਾਣਦੇ। ਜਦੋਂ ਅਸੀਂ ਨਨਕਾਣਾ ਸਾਹਿਬ ਗਏ ਜਥਾ ਲੈ ਕੇ, ਤਾਂ ਬਲਵਿੰਦਰ ਸਿੰਘ ਜੀ ਵੀ ਉਸ ਜਥੇ ਦੇ ਵਿੱਚ ਗਏ ਹੋਏ ਸਨ। ਅਤੇ ਜਦੋਂ ਅਸੀਂ ਸਿੰਘ ਸਿੰਘਣੀਆਂ ਦੇ ਗੁਰਦੁਆਰੇ ਗਏ ਨਾ, ਅਤੇ ਉਹ ਹਾਲਤ ਦੇਖ ਕੇ ਸਾਰੀ ਸੰਗਤ ਜਿਹਨੀ ਸਾਡੇ ਨਾਲ ਯਾਤਰਾ 'ਤੇ ਗਈ ਸੀ, ਉਹ ਸਾਰੀ ਤਕਰੀਬਨ ਇਹ ਕਹਿੰਦੀ ਸੀ ਆ ਉਹ ਇਤਿਹਾਸਿਕ ਗੁਰਦੁਆਰਾ ਹੋਵੇ ਜਿੱਥੇ ਸਿੰਘ ਸਿੰਘਣੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾਏ, ਗਲਾਂ 'ਚ ਹਾਰ ਪਵਾਏ, ਆਪਾਂ ਰੋਜ਼ ਦੋ ਵੇਲੇ ਅਰਦਾਸ ਕਰਦੇ ਹਾਂ, ਇਹ ਸਾਡਾ ਗੁਰਦੁਆਰਾ ਨੇ। ਇਹ ਤਾਂ ਇੱਕ ਖੋਲਾ ਬਣਿਆ ਸੀ, ਜਿੱਦਾਂ ਪਿੰਡਾਂ ਦੇ ਵਿੱਚ ਖੋਲੇ ਹੁੰਦੇ ਨਾ, ਖੋਲੇ ਹਰ ਇੱਕ ਆਦਮੀ ਉੱਥੇ ਕੋਈ ਨਾ ਕੋਈ ਚੀਜ਼ ਸਿੱਟ ਜਾਂਦਾ ਹੁੰਦਾ, ਖੋਲਾ ਬਣਿਆ ਸੀ ਅਤੇ ਉਹਦੇ ਵਿਚਾਲੇ ਐਨ ਸੈਂਟਰ ਦੇ ਵਿੱਚ ਬਾਥਰੂਮ ਬਣਿਆ ਸੀ, ਤਾਂ ਸਾਰੇ ਬਾਜ਼ਾਰ ਵਾਲੇ ਆ ਕੇ ਉੱਥੇ ਆਪਣਾ ਮਲ ਮੂਤਰ ਕਰਦੇ ਸੀ। ਜਦੋਂ ਅਸੀਂ ਜਾ ਕੇ ਦੇਖਿਆ ਸਾਡੀਆਂ ਅੱਖਾਂ ਭਰ ਗਈਆਂ, ਕਿਉਂਕਿ ਸ਼੍ਰੋਮਣੀ ਕਮੇਟੀ ਜਾਂਦੀ ਸੀ, ਉਹ 10 ਦਿਨ ਦਾ ਟੂਰ ਸੀ, 10 ਦਿਨਾਂ ਦੇ ਵਿੱਚ ਸਿਰਫ ਗੋਲਕ ਲੈ ਕੇ ਆ ਜਾਂਦੀ ਸੀ। ਗੋਲਕ ਤੋਂ ਬਾਅਦ ਉਹਨਾਂ ਦਾ ਕੋਈ ਕਾਰੋਬਾਰ ਨਹੀਂ ਸੀ ਹੁੰਦਾ, ਲੇਕਿਨ ਅਸੀਂ ਉੱਥੇ, ਮੈਨੂੰ ਸਭ ਤੋਂ ਜ਼ਿਆਦਾ ਪ੍ਰੇਰਣਾ ਬਲਵਿੰਦਰ ਸਿੰਘ ਨੇ ਦਿੱਤੀ ਕਿ ਤੁਸੀਂ ਜਹੇਦਾਰ ਜੀ ਮੋਹਰੇ ਲੱਗ ਕੇ ਗੁਰਦੁਆਰਾ ਬਣਾਈਏ। ਮੈਂ ਇਹਨੂੰ ਕਿਹਾ, ਮੈਂ ਕਿਹਾ ਵੀ ਕੰਮ ਬੜਾ ਔਖਾ ਆ, ਵੀ ਦੇਖ ਲਓ। ਇਹ ਕਹਿੰਦੇ ਨਹੀਂ, ਅਸੀਂ ਸਾਰੀ ਮਦਦ ਕਰਾਂਗੇ, ਤੂੰ ਇੱਥੇ ਰਹਿ ਕੇ ਤਾਂ ਇਹ ਸੇਵਾ ਕਰਵਾ। ਤੁਸੀਂ ਯਕੀਨ ਕਰੋ ਵੀ ਜਦੋਂ ਅਸੀਂ ਉੱਥੇ ਉਹ ਸੇਵਾ ਲੈਣੀ ਸੀ ਨਾ, ਮੇਰਾ ਖਿਆਲ ਵੀ 5-6 ਗੇੜੇ ਮੇਰੇ ਉੱਥੇ ਗੌਰਮੈਂਟ ਦੇ ਆਦਮੀਆਂ ਨਾਲ ਗੱਲਾਂ ਬਾਤਾਂ ਕਰਨ ਨੂੰ ਲੱਗੇ, ਵੱਖ ਬੋਰਡ ਵਾਲਿਆਂ ਨਾਲ, ਸਾਰਿਆਂ ਨਾਲ। ਜਦੋਂ ਸਾਨੂੰ ਇਜਾਜ਼ਤ ਮਿਲ ਗਈ ਤਾਂ ਅਸੀਂ ਉੱਥੇ ਨਗਰ ਕੀਰਤਨ ਦੀ ਆਯੋਜਿਤ ਕੀਤਾ, ਅਤੇ ਉੱਥੇ ਪਹਿਲੀ ਵਾਰੀ 1947 ਤੋਂ ਪਾਕਿਸਤਾਨ ਦੀ ਧਰਤੀ ਦੇ ਉੱਤੇ ਨਗਰ ਕੀਰਤਨ ਨਿਕਲਿਆ, ਜਿਹੜਾ ਕਿ ਡੇਰਾ ਸਾਹਿਬ ਗੁਰਦੁਆਰੇ ਤੋਂ ਉੱਥੇ ਤਾਈਂ ਗਿਆ, ਸਿੰਘ ਸਿੰਘਣੀਆਂ ਦੇ ਗੁਰਦੁਆਰੇ। ਅਸੀਂ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਉੱਥੇ ਨੀਂਹ ਪੱਥਰ ਰੱਖਿਆ। ਸਾਰਾ ਕੁਛ ਕਰਨ ਤੋਂ ਬਾਅਦ ਜਦੋਂ ਕਾਰਜ ਸ਼ੁਰੂ ਕਰਨੀ ਸੀ, ਜਿਹੜੇ ਕੱਟੜ ਮੁਸਲਮਾਨ ਸੀ ਉਹਨਾਂ ਨੇ ਉੱਥੇ ਰਫੜ ਪਾ ਦਿੱਤਾ ਕਿ ਅਸੀਂ ਇੱਥੇ ਗੁਰਦੁਆਰਾ ਬਣ ਨਹੀਂ ਦੇਣਾ, ਇਹ ਸਾਡੀ ਜਗ੍ਹਾ ਆ। ਉਹ ਇਹ ਤਾਂ ਕਹਿੰਦੇ ਨਹੀਂ ਸੀ ਵੀ ਇੱਥੇ ਕਤਲਗਾਹ ਅਸੀਂ ਕੀਤੀ ਆ, ਲੇਕਿਨ ਉਹ ਕਹਿੰਦੇ ਇਹ ਸਾਡੀ ਜਗ੍ਹਾ ਆ। ਉੱਥੇ ਮਹਾਰਾਜ ਨੇ ਕਿਰਪਾ ਕੀਤੀ, ਆਪਾਂ ਉੱਥੇ ਡਟ ਕੇ ਉਹਨਾਂ ਦੀ ਉਸ ਆਵਾਜ਼ ਨੂੰ ਸਟੋਪ ਕੀਤਾ। ਇੱਥੋਂ ਤਾਂ ਇਹ ਵੀ ਹੋਇਆ ਵੀ ਮੈਨੂੰ ਉੱਥੇ ਮਾਰਨ ਦੀ ਵੀ ਧਮਕੀ ਆ ਗਈ ਵੀ ਤੈਨੂੰ ਇੱਥੇ ਕਿਸੇ ਮੁਸਲਮਾਨ ਨੇ, ਜਿਹੜੇ ਤਪੱਸਵੀ ਮੁਸਲਮਾਨ ਆ, ਉਹਨਾਂ ਨੇ ਤੇਰੇ ਛੋਰਾ ਮਾਰ ਦੇਣਾ। ਲੇਕਿਨ ਮਹਾਰਾਜ ਨੇ, ਮੈਂ ਰੋਜ਼ ਸਵੇਰ ਨੂੰ ਅਰਦਾਸ ਕਰਕੇ ਉੱਥੇ ਨੂੰ ਜਾਣਾ, ਅਤੇ ਮੈਂ ਕਹਿਣਾ ਸ਼ਹੀਦੋ ਪਹਿਰਾ ਰੱਖਿਓ, ਮੈਂ ਤੁਹਾਡੇ ਕਾਜ ਲੈ ਜਾਣਾ। ਅਤੇ ਅੱਜ ਉਹ ਮਹਾਰਾਜ ਦੀ ਕਿਰਪਾ ਨਾਲ ਉਹ ਇਮਾਰਤ ਬਣ ਕੇ ਤਿਆਰ ਹੋ ਗਈ। ਤਿਆਰ ਨਹੀਂ, ਇਸ ਵੇਲੇ ਉਹ ਦੇਖਣ ਲਾਇਕ, ਜਿਹੜੇ ਵੀ ਇੰਡੀਆ ਤੋਂ ਆਉਂਦੇ ਜਾਂ ਕਿਸੇ ਵੀ ਮੁਲਕ 'ਚੋਂ ਆਉਂਦੇ ਆ, ਵਿਦੇਸ਼ਾਂ 'ਚੋਂ, ਕਨੇਡਾ 'ਚੋਂ, ਆਸਟ੍ਰੇਲੀਆ ਤੋਂ, ਹੁਣ ਸਾਡੇ ਕਮਰੇ ਬਣਦੇ ਸੀ ਉੱਥੇ ਪਿਛਲੇ ਪਾਸੇ ਰਹਿਸ਼ੀ, ਅਤੇ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੀ ਸੰਗਤ ਨੇ ਮੈਨੂੰ ਪੈਸੇ ਪਾਏ ਅਤੇ ਮੈਂ ਉੱਥੇ ਭੇਜੇ। ਪਿਛਲੇ 2 ਹਫ਼ਤੇ ਹੋਏ ਹਨ ਅਮੈਰੀਕਾ ਤੋਂ ਮੇਰੇ ਅਕਾਊਂਟਸ ਦੇ ਵਿੱਚ ਪੈਸੇ ਆਏ, ਮੈਂ ਉੱਥੇ ਸਿੱਧੇ ਭੇਜੇ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੀ ਉੱਥੇ ਲਈ ਮਾਇਆ ਆਵੇ ਉਹ ਸਾਰੀ ਦੀ ਸਾਰੀ ਉੱਥੇ ਲੱਗੇ, ਔਰ ਲੱਗੀ ਵੀ ਇਸੇ ਤਰੀਕੇ ਨਾਲ ਆ। ਸਾਡੇ ਜਿੰਨੇ ਸੇਵਾਦਾਰ ਸੀ ਉਹਨਾਂ ਸਾਰਿਆਂ ਨੇ ਨਿਸ਼ਕਾਮ ਸੇਵਾ ਕੀਤੀ। ਇਸ ਕਰਕੇ ਅੱਜ ਮੈਂ ਵਧਾਈ ਦਿੰਦਾ ਬਲਵਿੰਦਰ ਸਿੰਘ ਨੈਨੂਆ ਨੂੰ, ਸਾਰੇ ਪਰਿਵਾਰ ਨੂੰ, ਕਿ ਤੁਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਇਹ ਸਾਰਾ ਅਪਰਾਧ ਕੀਤਾ ਹੈ, ਗੁਰੂ ਦਾ ਸ਼ੁਕਰਾਨਾ ਕੀਤਾ ਹੈ, ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖੇ। ਹੁਣ ਇਹਨਾਂ ਨੇ ਉੱਥੇ ਆਪਣੇ ਕਰਤਾਰਪੁਰ ਸਾਹਿਬ ਜੋ ਗੁਰਦੁਆਰਾ ਹੈ ਉੱਥੇ ਤਕਰੀਬਨ ਇਹਨਾਂ ਨੇ ਕਾਫੀ ਬੈਂਚਾਂ ਦੀ ਸੇਵਾ ਸ਼ੁਰੂ ਕੀਤੀ ਹੋਈ ਹੈ, ਅਤੇ ਕਿਉਂਕਿ ਗਾਹੇ ਬਗਾਹੇ ਕੋਈ ਨਾ ਕੋਈ ਸੇਵਾ ਕਰਦੇ ਰਹਿੰਦੇ ਹਨ। ਤੋ ਮੈਂ ਤਾਂ ਇਹੀ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਇਹਨਾਂ 'ਤੇ ਇਸੇ ਤਰ੍ਹਾਂ ਮਿਹਰ ਪਰਿਆਤ ਰੱਖ ਕੇ ਇਹਨਾਂ ਤੋਂ ਸੇਵਾ ਲੈਂਦਾ ਰਹੇ। ਸੋ ਮੈਂ ਫਿਰ ਇੱਕ ਵਾਰੀ ਭਾਈ ਮੇਜਰ ਸਿੰਘ ਅਤੇ ਸਾਰੀ ਸਾਧ ਸੰਗਤ ਦਾ ਧੰਨਵਾਦ ਕਰਦਾ ਹਾਂ। ਇੱਥੇ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਵਿੰਦਰ ਆ ਜਾਓ ਤੁਸੀਂ, ਧੰਨਵਾਦ ਆ ਅਵਤਾਰ ਸਿੰਘ ਹੁਣਾਂ ਦਾ। ਰਲ ਕੇ ਸਤਿਗੁਰ ਨੇ ਆਪ ਹੀ ਸੇਵਾ ਕਰਾ ਲਈ ਹੈਗੀ ਆ, ਅਤੇ ਕੰਮ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਸੀਗੇ, ਪਰ ਸਤਿਗੁਰ ਜਿਹਨਾਂ ਦੇ ਸਿਰ 'ਤੇ ਮੇਰੇ ਪਰ ਹੱਥ ਰੱਖਣਾ ਉਹਨਾਂ ਦੀ ਸੇਵਾ ਕਰਨੀ ਹੁੰਦੀ ਆ। ਸਾਨੂੰ ਵੀ ਖੁਸ਼ੀ ਹੋਈ ਆ, ਸਾਰਿਆਂ ਨੂੰ, ਸਾਰੀ ਟੀਮ ਨੂੰ ਹੀ, ਵੀ ਸਾਨੂੰ ਮਾਣ ਮਿਲਿਆ ਹੈਗਾ ਸੇਵਾ ਕਰਨ ਦਾ। ਆਪਾਂ ਇੱਦਾਂ ਹੀ ਸਾਰਿਆਂ ਨੇ ਆਉਣ ਵਾਲੇ ਸਮੇਂ 'ਚ ਕਿਤੇ ਵੀ ਹੈਗੇ ਜੀ ਵੀ ਹੋਰ ਇਤਿਹਾਸ ਗੁਰਦੁਆਰੇ ਉੱਥੇ ਹੈਗੇ ਆ। ਅਤੇ ਮੇਰੀ ਰਾਏ ਪਹਿਲੇ ਦਿਨ ਤੋਂ ਇਹੀ ਸੀਗੀ ਵੀ ਗੁਰਦੁਆਰੇ ਇਹ ਤਾਂ ਬਣਾਉਣੀ ਸੀ ਆਪਾਂ ਨਾ, ਪਰ ਗੁਰਦੁਆਰੇ ਹੋਰ ਵੀ ਬਹੁਤ ਆ। ਮੈਨੂੰ ਹੁਣ ਜਥੇਦਾਰ ਅਵਤਾਰ ਸਿੰਘ ਜੀ ਲਿਸਟ ਦਿੱਤੀ ਸੀਗੀ 40 ਗੁਰਦੁਆਰਿਆਂ ਦੀ, ਜਥੇਦਾਰ ਅਕਾਲ ਤਖਤ ਨੇ ਜਿਹੜਾ ਹੁਣ ਆ, ਕਹਿੰਦਾ ਸੀ ਪਰਿਵਾਰ ਜੀ ਆਹ ਵੀ ਕਰਾ ਦਿਓ। ਅਤੇ ਮੈਂ ਕਿਹਾ ਇੱਥੇ ਤੁਹਾਡੇ ਸ਼੍ਰੋਮਣੀ ਕਮੇਟੀ ਤੁਹਾਡੇ ਕੋਲ ਆ, ਇੰਨੀਆਂ ਸੰਸਥਾ ਹੈਗੀਆਂ, ਸਾਰਿਆਂ ਨੂੰ ਦੇ ਦਿਓ, ਇੱਕ ਗੁਰਦੁਆਰਾ ਕੁਛ ਵੀ ਨਹੀਂ ਗੱਲ ਹੈਗੀ। ਉਹ ਕਹਿੰਦੇ ਇਹ ਨਹੀਂ ਕਿੱਥੇ ਕਰਨੀ ਹੈਗੀ ਆ। ਮੈਂ ਕਿਹਾ ਸਾਡੀ ਟੀਮ ਵੀ ਹੁਣ ਥੋੜ੍ਹੇ ਬਜ਼ੁਰਗ ਹੋ ਗਏ ਆ, ਬਈ ਥੋੜ੍ਹਾ ਜਿਹਾ ਔਖਾ ਹੈਗਾ, ਅਤੇ ਅਜੇ ਵੀ ਲੋੜ ਹੈਗੀ ਆ ਉੱਥੇ। ਮੈਂ ਵੱਡੇ ਗੁਰਦੁਆਰੇ ਆਉਣ ਦੇ ਹੱਕ 'ਚ ਨਹੀਂ ਗਾ ਉੱਥੇ, ਮੈਂ ਸਿਰਫ ਇਹੀ ਚਾਹੁੰਦਾ ਵੀ ਜਿਹੜੀਆਂ ਬਿਲਡਿੰਗਾਂ ਥੋੜ੍ਹੀਆਂ ਡਿੱਗਣ ਵਾਲੀਆਂ ਹੈਗੀਆਂ, ਢਹਿਣ ਵਾਲੀਆਂ, ਉਹਨਾਂ ਦੀ ਮੁਰੰਮਤ ਕਰਾਉਣੀ ਚਾਹੀਦੀ ਆ। ਆਲੇ ਦੁਆਲੇ ਉਹਨਾਂ ਦੇ ਬਗਲ ਹੋਣੇ ਚਾਹੀਦੇ ਹੈਗੇ ਆ, ਜੇ ਕਿਤੇ ਪੇਂਟ ਪੂੰਟ ਦੀ ਥੋੜ੍ਹੀ ਬਹੁਤੀ ਹੋਰ ਆ ਉਹ ਹੋਣੀ ਚਾਹੀਦੀ ਹੈਗੀ ਆ, ਕਿਉਂਕਿ ਆਪਣੀ ਵਾਦੀ ਹੈ ਨਹੀਂ ਉੱਥੇ। ਨਨਕਾਣਾ ਸਾਹਿਬ ਚਲੋ ਥੋੜ੍ਹੇ ਪਰਿਵਾਰ ਹੈਗੇ, ਲਾਹੌਰ ਹੈਗੇ ਆ, ਬਹੁਤੇ ਤਾਂ ਹੀ ਆਬਾਦੀ ਆਪਣੀ ਹੈ ਨੇਗੀ। ਮੇਰੇ ਖਿਆਲ ਉੱਦਾਂ ਤਾਂ 250 ਦੇ ਕਰੀਬ ਉੱਥੇ ਸਥਾਨ ਹੈਗੇ ਆ, ਪਰ 20 ਕੁ ਬੱਚਿਆਂ ਦੀ ਮੈਨੂੰ ਲਿਸਟ ਦਿੱਤੀ ਸੀ ਉਹਨੇ, ਅਤੇ ਮੈਂ ਤਾਂ ਪਹਿਲੇ ਦਿਨ 'ਤੇ ਮੇਰੇ ਖਿਆਲ 15-20 ਸਾਲ ਪਹਿਲਾਂ ਵੀ ਇਹੀ ਖਿਆਲ ਸੀਗੇ ਵੀ 1-2 ਗੁਰਦੁਆਰੇ ਤਾਂ ਚਲੋ ਇਤਿਹਾਸਕ ਬਣਾਉਣੇ ਸੀਗੇ, ਬਾਕੀ ਸਿਰਫ 4 ਦੀਵਾਰੀ ਕਰਤੀ ਜਾਵੇ, ਜੇ ਕੋਈ ਬਿਲਡਿੰਗ ਲੱਗਦਾ ਵੀ ਹੋਰ ਇਹ ਡੈਮੇਜ ਹੋ ਸਕਦੀ, ਡਿੱਗ ਸਕਦੀ ਹੈ, ਅਤੇ ਉਹਦੀ ਮੁਰੰਮਤ ਕਰ ਦਿੱਤੀ ਜਾਵੇ, ਅਤੇ ਤਾਂ ਜੋ ਜਿਹੜੀ ਆਪਾਂ ਸੰਭਾਲ ਲਈਏ। ਬਾਕੀ ਜਿਹੜੀਆਂ ਹੋਰ ਸਵਾਵਾਂ ਹੈਗੀਆਂ, ਜੇ ਕੱਲ੍ਹ ਨੂੰ ਹਾਲਾਤ ਚੰਗੇ ਬਣਨਗੇ ਇੰਡੀਆ ਦੇ ਪੰਜਾਬ ਦੇ, ਅਤੇ ਬਾਰਡਰ ਖੁੱਲ੍ਹੇ ਖੁੱਲ੍ਹ ਜਾਂਦੇ ਹੈਗੇ ਆ, ਫਿਰ ਉਸ ਵੇਲੇ ਸੰਗਤਾਂ ਜਿਹੜੀਆਂ ਬਾਕੀ ਗੁਰਦੁਆਰੇ ਜਿੱਦਾਂ ਵੀ ਹੋਣਗੀਆਂ ਉੱਦਾਂ ਦੇ ਉਹ ਸਮੇਂ ਮੁਤਾਬਕ ਬਣਾ ਲੈਣਗੇ। ਅਜੇ ਵੀ ਮੇਰੀ ਸਲਾਹ ਇਹੀ ਹੈਗੀ ਆ, ਅਵਤਾਰ ਸੋਹਣੇ ਹੁਣ ਘੱਟ ਜਾਂਦੇ ਹੈਗੇ ਆ, ਇਹਨਾਂ ਦੇ ਗੋਡੇ ਦਾ ਓਪਰੇਸ਼ਨ ਹੋਇਆ ਹੈਗਾ, ਅਤੇ ਬਲਵਿੰਦਰ ਸੋਹਣੇ ਜਾਂਦੇ ਰਹੇ, ਮੈਂ ਵੀ ਘੱਟ ਗਿਆ ਹੈਗਾ ਹੁਣ ਡੇਢ ਲਈ 2-3 ਸਾਲ ਤੋਂ, ਅਤੇ ਕਰਕੇ ਬਾਰਡਰ ਵੀ ਉਹਨੇ ਪਾਕਿਸਤਾਨ ਦਾ ਬੰਦ ਕਰਤਾ, ਇੰਡੀਆ ਦਾ ਲੜਾਈ ਉਹਨਾਂ 'ਚ ਝੜ ਪਈ ਹੈਗੀ ਆ, ਅਤੇ ਹੁਣ ਜਾਣੇ ਨਹੀਂ ਦਿੰਦੇ ਹੈਗੇ ਨੇ ਅੱਗੇ, ਇੰਡੀਆ ਵੀ ਜਾਈਦੇ, ਪਾਕਿਸਤਾਨ ਵੀ ਜਾਈਦੇ, ਦੋਨੇ ਪਾਸੇ ਜਾਈਦਾ ਸੀਗਾ, ਅਤੇ ਦੋਨੇ ਕੰਮ ਹੋ ਜਾਂਦੇ ਸੀਗੇ, ਅਤੇ ਅਜੇ ਵੀ ਲੋੜ ਹੈਗੀ ਆ। ਮੈਂ ਚਾਹੁੰਦਾ ਹੋਰ ਫੈਸਿਲਿਟੀਆਂ ਬਣਾਉਣ ਨਾਲੋਂ ਥੋੜ੍ਹੀ ਬਹੁਤੀ ਸਿਰਫ ਆਪਾਂ ਜਿਹੜੇ ਗੁਰਦੁਆਰੇ ਹੋਰ ਇਤਿਹਾਸਕ ਹੈਗੇ ਆ ਉਹਨਾਂ ਦੀ ਸਿਰਫ 4 ਦੀਵਾਰੀ, ਅਤੇ ਜਾਂ ਜੇ ਕੋਈ ਲੱਗਦਾ ਵੀ ਬਿਲਡਿੰਗ ਡਿੱਗਣ ਵਾਲੀ ਹੈਗੀ ਆ ਥੋੜ੍ਹੀ ਬਹੁਤੀ ਉਹਨਾਂ ਦੀ ਰਿਪੇਅਰ ਕਰਕੇ, ਲੱਖਾਂ ਕਰੋੜਾਂ ਨਹੀਂ ਕੁਛ ਹਜ਼ਾਰ, ਜੇ 10-20 ਲੱਖ ਗੁਰਦੁਆਰੇ ਲੱਗਣਾ, ਇੰਨੇ ਕੁ ਦੇ ਨਾਲ ਆਪਾਂ ਉਹ ਡਿੱਗਣ ਨਾ ਦੇਈਏ, ਇਤਿਹਾਸ ਖਤਮ ਨਾ ਹੋਣ ਦੇਈਏ, ਇੰਨਾ ਕੁ ਆਪਾਂ ਰਲ ਮਿਲ ਕਦਮ ਕਰੀਏ। ਤੁਸੀਂ ਸਾਰੇ ਸਹਿਯੋਗ ਦੇ ਰਹੇ ਹੈਗੇ ਆ, ਇਹ ਮਿਹਨਤ ਕਾਫੀ ਕਰਦਾ ਹੈਗਾ ਵੱਖ ਵੱਖ ਸ਼ਹਿਰਾਂ 'ਚ ਇਕੱਠੇ ਕਰਨ ਦੀ, ਇਹ 'ਚ ਇਹ ਗੁਣ ਹੈਗੇ ਆ ਸਾਡੇ 'ਚ, ਹਰੇਕ ਬੰਦੇ ਆਪੋ ਆਪਣੇ ਗੁਣ ਹੁੰਦੇ ਆ, ਸਾਡੇ 'ਚ ਥੋੜ੍ਹੇ ਜਿਹਾ ਇੰਨੇ ਗੁਣ ਹੈ ਨਹੀਂ ਗੇ। ਆਇਆ ਇਸ ਗੁਰਦੁਆਰੇ 'ਚ ਅਸੀਂ ਕਦੀ ਵੀ ਅਪੀਲ ਨਹੀਂ ਕੀਤੀ, ਜਿਸ ਦਿਨ ਬਣਾਇਆ ਸੀ ਪਹਿਲੇ ਦਿਨ ਹੀ ਮੈਂ ਦੱਸਤਾ ਵੀ ਮੈਂ ਕਿਹਾ ਮੰਗ 'ਤੇ ਨਹੀਂ ਬਣਨਾ, ਜੇ ਸਤਿਗੁਰ ਨੂੰ ਭਾਉਂਦਾ ਹੋਊਗਾ ਤਾਂ ਗੁਰਦੁਆਰਾ ਚੱਲੂਗਾ, ਬਣੂਗਾ, ਨਹੀਂ ਤਾਂ ਕੋਈ ਗੱਲ ਨਹੀਂ, ਆਪਾਂ ਛੋਟੇ ਜਿਹੇ ਨਾਲ ਸਾਰ ਲੈਣਾ, ਕੋਈ ਖਰਚੇ ਨਹੀਂ ਕਰਨੇ ਹੈਗੇ। ਅਤੇ ਫੇਰ ਵੀ ਸਭ ਦੀ ਐਸੀ ਬਖਸ਼ਿਸ਼ ਹੋਈ ਹੈ, ਗੁਰਦੁਆਰਾ ਸਾਹਿਬ ਬਣ ਗਿਆ, ਮਿਊਜ਼ੀਅਮ ਬਣ ਗਿਆ ਹੈਗਾ, ਹੋਰ ਹਾਲ ਬਣ ਗਿਆ, ਹੁਣ ਐਜੂਕੇਸ਼ਨ ਸੈਂਟਰ ਬਣਾਉਣ ਲਈ ਇਹ ਸਾਰੇ ਸੋਚ ਰਹੇ ਹੈਗੇ ਆ, ਫੁੱਲ ਟਾਈਮ ਸਕੂਲ ਵੀ ਗੁਰਦੁਆਰੇ ਕੋਲ ਹੈਗਾ, ਅਕਾਲ ਪ੍ਰਾਇਮਰੀ ਸਕੂਲ ਵੀ ਹੈਗਾ, ਅਤੇ ਆਪਾਂ ਇਹ ਬਿਨਾਂ ਹੀ ਹੋਈ ਆ, ਅਤੇ ਸਾਡੇ ਕਮੇਟੀ ਨੇ ਸਾਰੇ ਸੰਗਤ ਨੇ ਸਹਿਯੋਗ ਦਿੱਤਾ ਹੈਗਾ, ਬਈ ਜਿਹਨੇ ਵੀ ਸੇਵਾ ਕਰਨੀ ਅਜੀਤ ਸਿੰਘ ਦੇ ਦਿਓ ਜਾਂ ਗੋਲਕ 'ਚ ਪਾ ਦਿਓ। ਅਸੀਂ ਅਪੀਲ ਕਦੀ ਵੀ ਜਾਂ ਇੱਥੇ ਆਨੰਦ ਕਾਰਜ ਹੁੰਦੇ ਰਹਿੰਦੇ ਆ ਬਈ ਨਹੀਂ ਕੀਤੀ ਹੈਗੀ, ਸਤਿਗੁਰ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ, ਮਾਣ ਬਖਸ਼ਿਆ ਬਈ, ਅਤੇ ਮੈਂ ਤੋਂ ਨਹੀਂ ਹੁੰਦੀ ਹੁੰਦੀ, ਪਰ ਉੱਦਾਂ ਇੰਨਾ ਜ਼ਰੂਰ ਆ ਜੇ ਕਿਸੇ ਨੂੰ ਕਹਿ ਦਈਏ ਹਜ਼ਾਰ ਦੋ ਹਜ਼ਾਰ ਦੇ ਤਾਂ ਥੋੜ੍ਹੇ ਐਵੇਂ ਥੋੜ੍ਹੇ ਜਿਹੇ ਲਾਉਂਦੇ ਹੈ। ਕਈ ਹੌਸਪੀਟਲ ਬਣਾਏ ਪੰਜਾਬ ਦੇ ਵਿੱਚ, ਢਾਹਾਂ ਵਾਲਾ ਬਣਾਇਆ, ਜਲੰਧਰ ਗੁਰੂ ਨਾਨਕ ਕਮਿਸ਼ਨ ਹੌਸਪੀਟਲ ਬਣਿਆ ਆ, ਉਹਨਾਂ ਨੂੰ ਕਈ ਕਈ ਹਜ਼ਾਰ ਪੌਂਡ ਇਕੱਠਾ ਕਰਕੇ ਅੱਧੇ ਘੰਟੇ 'ਚ ਹੀ ਦੇਂਦੇ। ਹੁਣ ਕਾਰੋਬਾਰ ਵੀ ਥੋੜ੍ਹੇ ਜਿਹੇ ਬੱਚਿਆਂ ਨੇ ਸੰਭਾਲ ਲਿਆ ਹੈਗੇ ਆ, ਜੇ ਕਿ ਕਿਸੇ ਨੂੰ ਕਹਿਣ ਉਹਨਾਂ ਹਜ਼ਾਰ ਦੇ ਦਿੱਤੇ ਉਹ 5000 ਦਿੰਦੇ ਹੁੰਦੇ ਸੀ, ਇੰਨਾ ਸਤਿਕਾਰ ਹੁੰਦਾ। ਹੁਣ ਅਸੀਂ ਵੀ ਥੋੜ੍ਹਾ ਜਿਹਾ ਨਹੀਂ, ਬਹੁਤਾ ਸਰਗਰਮ ਵੀ ਹੈਗੇ, ਸਿਹਤ ਵੀ ਬਹੁਤੀ ਠੀਕ ਨੇਗੀ। ਹੁਣ ਬਲਿੰਦਰ ਸਿੰਘ ਨੂੰ ਹੁਣੇ ਆਪ ਨੂੰ ਜਾਣਕਾਰੀ ਦੇਣਗੇ, ਅਤੇ ਇਹ ਕਾਫੀ ਸਮਾਂ ਇਹਨਾਂ ਨੇ ਉੱਥੇ ਲਾਇਆ ਹੈਗਾ, ਬੜਾ ਯੋਗਦਾਨ ਪਾਇਆ ਹੈ, ਕਨੇਡਾ ਅਮਰੀਕਾ 'ਚੋਂ ਵੀ ਯੂਰਪ 'ਚੋਂ ਵੀ ਸੰਗਤਾਂ ਤੋਂ ਪੈਸੇ ਲਿਆਉਂਦੇ ਰਹੇ ਆ, ਇਹਨਾਂ ਦੇ ਵਿੱਚ ਇਹ ਗੁਣ ਹੈਗੇ ਆ, ਅਤੇ ਜਿੰਨੀ ਵੀ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਵੀ ਸਹਿਯੋਗ ਦਿਓ, ਬਾਹਰਲੀਆਂ ਸੰਗਤਾਂ ਵੀ ਸਹਿਯੋਗ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ ਸਾਰੀਆਂ ਸੰਗਤਾਂ ਦਾ, ਆਪਣੇ ਪਰਿਵਾਰ ਦਾ, ਸਾਰੇ ਵੀਰਾਂ ਦਾ, ਅਵਤਾਰ ਸਿੰਘ ਸਗੀਰਾ ਹੁਣ ਦਾ, ਮੇਜਰ ਸਿੰਘ ਹੁਣ ਦਾ, ਭਾਈ ਜਿੰਦਰ ਸਿੰਘ ਪੁਜਾਰ, ਮੇਰੇ ਗ੍ਰੰਥੀ ਵੀਰ ਸਾਰੇ ਆਏ ਆ, ਸੰਗਤਾਂ ਸਾਰੀਆਂ ਆਈਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸੇਵਾਵਾਂ ਇੱਕ ਕੁਦਰਤ ਵੱਲੋਂ ਹੁੰਦੀਆਂ, ਬੰਦਾ ਕਹੇ ਬੰਦੇ 'ਤੇ ਕੁਛ ਨਹੀਂ ਹੁੰਦਾ ਹੈਗਾ। ਪਹਿਲਾਂ ਤੋਂ ਕੁਛ ਨੇਚਰ ਇੱਦਾਂ ਦੀ ਸੀਗੀ, ਜਦ ਮੈਂ ਪਤਾ ਜਦ ਮੈਂ ਸਕੂਲੇ ਛੋਟਾ ਜਿਹਾ ਪੜ੍ਹਦਾ ਹੁੰਦਾ ਸੀਗਾ, ਉਂਗਲੀ ਨਾਲ ਇੱਦਾਂ ਗਰਾਊਂਡ 'ਤੇ ਲਿਖਾਉਂਦੇ ਹੁੰਦੇ ਸੀ, ਉੜਾ ਏੜਾ ਪਹਾੜੇ ਬੂੜੇ ਜਿਹਾ। 30 ਸਾਲ ਪੁਰਾਣੀ ਗੱਲ ਆ, ਮੈਂ ਪਹਿਲਾਂ ਆਪਣੇ ਪਿੰਡ ਦੇ, ਸਾਡਾ ਹਾਈ ਸਕੂਲ ਸੀਗਾ, 6ਵੀਂ ਤੋਂ ਲੈ ਕੇ 2 ਕਲਾਸਾਂ ਸੀਗੀਆਂ, 15 ਕਲਾਸਾਂ ਸੀਗੀਆਂ। ਪਹਿਲਾਂ ਮੈਂ ਸਭ ਤੋਂ ਪਿੰਡ ਦਾ ਸਕੂਲ ਅਪਗ੍ਰੇਡ ਕਰਾਇਆ, ਸਾਰੇ ਕਮਰੇ ਪੇਂਟ ਕਰਾਏ, ਪਲਸਤਰ ਕਰਾਏ, ਪੂਰੇ ਬੈਂਚ ਕਰਤਾਰਪੁਰ ਤੋਂ ਬਣਾ ਕੇ ਦਿੱਤੇ, 2 ਹੈਡਮਾਸਟਰ ਹਾਈ ਸਕੂਲ ਪ੍ਰਾਇਮਰੀ ਸਕੂਲ ਵਾਲਿਆਂ ਨੂੰ ਵਧੀਆ ਆਫਿਸ ਬਣਾ ਕੇ, ਵਧੀਆ ਟੇਬਲ ਚੇਅਰਾਂ ਲਾ ਕੇ ਦਿੱਤੀਆਂ, ਨਿਆਣਿਆਂ ਲਈ ਪਾਣੀ ਦੀਆਂ ਟੈਂਕੀਆਂ ਉੱਪਰ ਬਣਾ ਕੇ ਟੂਟੀਆਂ ਲਾਈਆਂ, ਟੋਲਟਾਂ ਲਾਈਆਂ। ਫਿਰ ਕਹਿੰਦੇ ਜੀ ਇੱਥੇ ਟੋਆ 60-70 ਟਰਾਲੀਆਂ ਮਿੱਟੀ ਦੀਆਂ ਸੁੱਟਣੀਆਂ ਉਹ ਪਾਈਆਂ। ਕਿਸੇ ਵੀ ਪਿੰਡ ਦਾ, ਕਿਸੇ ਰਿਸ਼ਤੇਦਾਰ ਦਾ ਕਿਤੇ ਵਿਆਹ ਹੁੰਦਾ ਤਾਂ ਕਿਤੇ 10,000 ਕਿਤੇ 20,000 ਹੈਲਪ ਕਰਨ ਦੀ, ਪਹਿਲਾਂ ਤੋਂ ਨੇਚਰ ਜਿਹੇ ਸੀ ਇੱਦਾਂ ਕੁਦਰਤੀ। ਫਿਰ ਬਾਅਦ 'ਚ 82-83 ਤੋਂ ਤੁਰੇ ਹੋ ਸਕੇ, ਚੱਲਦਾ ਰਿਹਾ ਕੰਮ ਇੱਥੇ। 99 'ਚ ਪਹਿਲੀ ਵਾਰੀ ਪਾਕਿਸਤਾਨ ਗਏ, ਉੱਥੇ ਸਾਰੀ ਕਾਇਮ ਬਦਲ ਗਈ ਸਭ ਕੁਛ, ਇਹ ਸਾਰਿਆਂ ਦੇ ਦਰਸ਼ਨ ਭਰਾਵਾਂ ਦੇ ਹੋਏ, ਅਤੇ ਸਾਰੇ ਗੁਰਦੁਆਰੇ ਦੇਖੇ। ਜਿਸ ਵੇਲੇ ਮੈਂ ਤੰਬੂ ਸਾਹਿਬ ਗੁਰਦੁਆਰੇ 'ਚ ਗਿਆ, ਉੱਥੇ ਤਾਂ ਸਾਰਾ ਕੁਛ ਬਦਲ ਗਿਆ। ਉੱਥੇ ਫਿਰ ਅਰਦਾਸ ਕਰਕੇ ਮੈਂ ਪ੍ਰਗਟ ਕੀਤੀ ਸੀ, ਫਿਰ ਸੱਚੇ ਪਾਤਸ਼ਾਹ ਹੁਣ ਗਲਤ ਕੰਮ ਬਹੁਤ ਹੋਏ ਆ, ਹੁਣ ਇਹ ਸੇਵਾ ਸਾਡੀ ਝੋਲੀ 'ਚ ਪਾ ਦੇ। ਫਿਰ ਮੈਂ ਸਾਰੇ ਸੰਗਤ ਉੱਥੇ ਕਨੇਡਾ ਅਮਰੀਕਾ ਇੰਗਲੈਂਡ ਦੇ ਸਾਰੇ ਸੰਘ ਇਕੱਠੇ ਕੀਤੇ, ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਵੀ ਚਲੋ ਆਪਾਂ ਸੇਵਾ ਸ਼ੁਰੂ ਕਰੀਏ। ਫਿਰ ਮੁਦਰ ਕਹਿਣਾ ਤਾਂ ਨਹੀਂ ਜਾਂਦਾ, 2 ਘੰਟੇ ਸਾਡੀ ਗੱਲਬਾਤ ਚੱਲਦੀ ਰਹੀ, ਅਤੇ ਮੈਂ ਮੋਨਾ ਸੀਗਾ ਉਸ ਵੇਲੇ, ਨਾ ਕਿਸੇ ਪਾਸੇ ਗੱਲ ਲੱਗੀ। ਤਾਂ ਇੱਕ ਸਿੰਘ ਮੇਰੇ ਨਾਲ ਬੈਠਾ ਸੀ, ਹੁਣ ਜਥੇਦਾਰ ਵੱਡਾ, ਕਹਿੰਦਾ ਕਿੱਥੋਂ ਸਾਲਾ ਸੁਨਿਆਰਾ ਜਿਹਾ, ਕਹਿੰਦਾ ਆ ਗਿਆ ਇਹ ਇੰਗਲੈਂਡ ਤੋਂ ਆ ਕੇ ਪਾਕਿਸਤਾਨ 'ਚ ਗੁਰਦੁਆਰੇ ਬਣਾਊਗਾ। ਮੈਂ ਗੱਲ ਉਹਦੀ ਸੁਣ ਲਈ, ਮੈਂ ਉਸ ਵੇਲੇ ਖੜਾ ਹੋ ਗਿਆ, ਮੈਂ ਕਿਹਾ ਇੱਦਾਂ ਕਰੋ, ਗੁਰਦੁਆਰੇ ਨਾ ਤਾਂ ਮੈਂ ਬਣਾਉਣੇ ਆ ਨਾ ਤੁਸੀਂ ਬਣਾਉਣੇ ਆ, ਇੱਦਾਂ ਕਰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਆਪਾਂ ਅਰਦਾਸ ਕਰਦੇ ਹਾਂ, 15-20 ਲੱਖ ਰੁਪਈਆ ਤੁਹਾਨੂੰ ਮੈਂ ਦਿੰਦਾ। ਉਸ ਵੇਲੇ ਮੇਰੇ ਕੋਲ ਚੈਰਿਟੀ ਨਹੀਂ ਸੀ, ਆਪਣੇ ਬਿਜ਼ਨਸ ਸੀਗਾ, ਫਿਰ ਤੁਸੀਂ 5 ਸਿੰਘ ਅਰਦਾਸ ਕਰੋ। ਉੱਥੋਂ ਕੰਮ ਇੱਕ ਕਮਰੇ 'ਚ ਸ਼ੁਰੂ ਹੋਇਆ ਸੀ, ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਭਾਈ ਸਾਹਿਬ ਸਾਡੇ ਸਗੀਰਾ ਸਾਹਿਬ, ਬਲਵੀਰ ਸੋਹਣੀ, ਜੋਗਾ ਸੋਹਣੀ, ਆਪਣੇ ਪਰਿਵਾਰ ਹੋਣੀ, ਜਿੰਨੇ ਵੀ ਸਾਡੇ ਸੀਗੀ ਟੀਮ ਸਾਡੀ ਬੜੀ ਤਕੜੀ ਸੀਗੀ, ਔਰ ਬਹੁਤ ਵਧੀਆ ਕੰਮ ਹੋਇਆ। ਹੁਣ ਸਾਰੀ ਕੌਮ ਲਈ ਰਸਤਾ ਖੁੱਲ੍ਹ ਗਿਆ, ਇਸ ਵੇਲੇ ਲੱਖਾਂ ਦੇ ਹਿਸਾਬ ਨਾਲ ਲੁਕ ਜਾਂਦੇ ਆ ਸਾਰੀ ਦੁਨੀਆ 'ਚੋਂ। ਅਸੀਂ ਕਹਿੰਦੇ ਹਾਂ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਅਸੀਂ ਸੋਚਿਆ ਨਹੀਂ ਸੀ ਵੀ ਇੱਦਾਂ ਦਾ ਕਦੀ ਕੰਮ ਕਰਾਂਗੇ। ਹੁਣ ਕਰਤਾਰਪੁਰ ਸਾਹਿਬ ਗੁਰਦੁਆਰਾ ਬਹੁਤ ਬੜਾ ਬਣ ਗਿਆ ਸੀ, 40-45 ਕਿੱਲਿਆਂ 'ਚ ਉੱਥੇ ਬੈਠਣ ਨੂੰ ਜਗ੍ਹਾ ਨਹੀਂ ਸੀਗੀ, ਬਾਕੀ ਸਾਰੇ ਗੁਰਦੁਆਰਿਆਂ 'ਚ ਬੈਂਚ ਲੱਗ ਗਏ ਸੀ, 2 ਗੁਰਦੁਆਰੇ ਰਹਿੰਦੇ ਸੀਗੇ, ਕਰਤਾਰਪੁਰ ਸਾਹਿਬ ਤਾਂ ਪੰਜਾ ਸਾਹਿਬ, ਹੁਣ ਕਰਤਾਰ ਸਾਹਿਬ ਦੇ ਬੈਂਚ ਲੱਗ ਰਹੇ ਆ। ਉੱਥੇ ਕਹਿੰਦੇ 2,000 ਲੱਗਣਾ, ਪਰ 550 ਬਣ ਰਿਹਾ, ਉਹ ਤਕਰੀਬਨ 60 ਲੱਖ, ਇੱਥੇ ਤਾਂ 16,000 ਪਾਉਣ ਬਣਦਾ,
3: ਉਹਤੋਂ ਇਲਾਵਾ ਤੰਬੂ ਸਾਹਿਬ ਦੀ ਸੇਵਾ ਇਸ ਵੇਲੇ ਚੱਲ ਰਹੀ ਆ, ਬਿਲਡਿੰਗ ਬਣ ਗਈ, ਉਹਦੀ ਤਿਆਰੀ ਹੋ ਰਹੀ ਆ, ਉੱਥੋਂ ਫੂਨ ਤੇ ਫੂਨ ਚੜੇ ਪਏ ਆ। ਅੱਖਾਂ ਦੇ ਕੈਂਪ 15 ਸਾਲਾਂ ਤੋਂ ਲੱਗਦੇ ਆ ਰਹੇ ਆ, ਹਰ ਮਹੀਨੇ ਲੱਗਦੇ 14 ਕੈਂਪ ਹੁੰਦੇ ਸਾਲ ਦੇ, ਤੇ ਲੱਖਾਂ ਦੇ ਹਿਸਾਬ ਨਾਲ ਬੰਦੇ ਠੀਕ ਹੋਏ, ਚੈੱਕਅਪ ਫਰੀ, ਦਵਾਈਆਂ ਫਰੀ, ਉਹਨਾਂ ਤੋਂ ਬਾਅਦ ਉਹਨਾਂ ਦੀਆਂ ਐਨਕਾਂ ਫਰੀ, ਤੇ ਉਹਨਾਂ ਦੇ ਆਪਰੇਸ਼ਨ ਜਿਹੜੇ ਲੇਜ਼ਰ ਫੇਕੋ ਦੇ ਆਪਰੇਸ਼ਨ, ਉੱਥੇ 1.5-2 ਲੱਖ ਦਾ ਉਹ ਸਾਰੇ ਫਰੀ ਹੁੰਦੇ ਆ, ਤੇ ਬੜੀ ਵਧੀਆ ਰਿਪੋਰਟਾਂ ਆ ਰਹੀਆਂ। ਉੱਥੇ ਕਦੀ ਨੀ ਪੁੱਛਿਆ ਮੁਸਲਮਾਨ ਕੌਣ ਆ, ਹਿੰਦੂ ਕੌਣ ਆ, ਬੁੱਧ ਕੌਣ ਆ, ਕ੍ਰਿਸਚਨ ਕੌਣ, ਜਿਹੜਾ ਆ ਗਿਆ ਉਹ ਕਰਦੇ ਆ। ਉੱਥੇ ਸੈਕੜੇ ਕੁੜੀਆਂ ਦੇ ਵਿਆਹਾਂ 'ਚ ਹੈਲਪ ਕੀਤੀ ਆ, ਹਜ਼ਾਰਾਂ ਪਰਿਵਾਰਾਂ ਦੀ ਹੈਲਪ ਕੀਤੀ ਆ। ਉੱਥੇ ਸਾਰੇ ਗੁਰਦੁਆਰਿਆਂ 'ਚ ਬੈਂਚਾਂ ਦੀ ਸੇਵਾ ਹੋਈ ਆ, ਪਾਣੀ ਦੇ ਕੂਲਰ ਲਵਾਏ ਗਏ ਆ ਠੰਡੇ ਪਾਣੀ ਲਈ, ਜਿੰਨੇ ਆਲੇ ਦੁਆਲੇ ਦੇ ਲੋਕ ਸੀਗੇ ਉਹ ਸਾਰੇ ਠੰਡੇ ਪਾਣੀ ਨੂੰ ਪੀਂਦੇ ਆ, ਬੋਤਲਾਂ ਭਰ ਕੇ, ਬਾਲਟੀਆਂ ਭਰ ਕੇ ਲਿਜਾਂਦੇ ਆ। ਕੁਛ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ, ਕੁਛ ਇੱਦਾਂ ਹੁੰਦੀ ਆ, ਉੱਥੇ ਕੁਛ ਹਿੰਦੂ ਪਰਿਵਾਰ ਬੈਠੇ ਆ, ਜਦ ਬੰਦਾ 40-42 ਸਾਲ ਦਾ ਹੋ ਜਾਂਦਾ ਨਾ, ਤੋ ਮੁਸਲਮਾਨ ਪਾਕਿਸਤਾਨ ਵਾਲੇ ਕਹਿੰਦੇ ਆ, ਉਹ ਛੱਡ ਬੁੱਢੀ ਨੂੰ, 2-3 ਨਿਆਣੇ ਲਈ ਫਿਰਦਾ ਤੂੰ, ਤੈਨੂੰ ਅਸੀਂ ਜੰਗ ਕੁੜੀ ਦਿੰਦੇ ਆ, ਸਾਡੇ ਨਾਲ ਆ ਜਾ ਇੱਥੇ, ਤੇ ਤੈਨੂੰ ਪੈਸਾ ਦਿੰਦੇ ਆ। ਉਧਰ ਚੱਲ ਜਾਂਦੇ ਆ, ਉਹ ਬੀਬੀਆਂ ਸਾਡੇ ਗੁਰਦੁਆਰੇ 'ਚ ਨਿਆਣੇ ਲੈ ਕੇ ਆਉਂਦੀਆਂ ਸੀ, ਵੀ ਸਾਡੇ ਇਹਨਾਂ ਦੀਆਂ ਫੀਸਾਂ ਦਿਓ ਜੀ, ਸਾਡੇ ਘਰ 'ਚ ਰਾਸ਼ਨ ਦਿਓ ਜੀ, ਉਹ ਸਾਰਾ ਫਿਰ ਮੇਰੇ ਲੱਗ ਜਾਂਦਾ ਸੀ। ਕਾਫੀ ਪਰਿਵਾਰਾਂ ਦੀ ਹੈਲਪ ਹੋਈ ਹੈ। ਇੱਦਾਂ ਇੰਡੀਆ 'ਚ ਸਾਡੀ ਧਰਮ ਪ੍ਰਚਾਰ ਚੱਲਦੀ ਹੈ 6 ਸਾਲ ਤੋਂ ਉੱਤੇ। ਗਿਆਨੀ ਬਲਦੇਵ ਸਿੰਘ ਹੁੰਦੇ ਸੀਗੇ, ਉਹਨਾਂ ਨੂੰ 24 ਲੱਖ ਦੀ ਬੱਸ ਕਢਾ ਕੇ ਦਿੱਤੀ ਸੀ, 36 ਸੀਟਾਂ ਦੀ, 1-1.5-2 ਲੱਖ ਮਹੀਨੇ ਦਾ ਜਾਂਦਾ ਰਿਹਾ। ਉਹ ਸੰਗਤਾਂ ਦਾ ਹੀ ਪੈਸਾ ਹੁੰਦਾ ਸਾਰਾ, ਸਾਡਾ ਕੁਛ ਨਹੀਂ, ਸਾਡਾ ਤਾਂ ਐਫਰਟ ਆ। ਅਤੇ ਹਰ ਹਫ਼ਤੇ ਅੰਮ੍ਰਿਤ ਸੰਚਾਰ ਕਰਦੇ ਸੀ, ਪੰਜਾਬ ਸਾਰਾ ਕਵਰ ਕੀਤਾ, ਜੰਮੂ ਕਸ਼ਮੀਰ, ਹਰਿਆਣਾ, ਹਿਮਾਚਲ, ਯੂਪੀ, ਉੱਤਰਾਖੰਡ ਏਰੀਆ, ਰਾਜਸਥਾਨ, ਉਹ ਤੋਂ ਬਾਅਦ ਦਿੱਲੀ ਦਾ ਏਰੀਆ, ਮਹਾਰਾਸ਼ਟਰ, ਮੱਧ ਪ੍ਰਦੇਸ਼ ਤੱਕ ਗਏ ਆ। ਤਕਰੀਬਨ 800 ਵਿਆਹਾਂ ਦੇ ਕੁੜੀਆਂ ਦੇ ਵਿਆਹਾਂ 'ਚ ਹੈਲਪ ਹੋਈ ਆ, 10-15-20 ਹਜ਼ਾਰ ਕਈਆਂ ਦੇ ਵਿਆਹ ਕੀਤੇ ਵੀ ਆ ਉੱਥੇ। ਉਹ ਤੋਂ ਇਲਾਵਾ ਪਰਿਵਾਰਾਂ ਦੀ ਬੜੀ ਹੈਲਪ ਹੋਈ ਆ। ਮੇਰੇ ਪਿੰਡ ਤੋਂ ਹੋਰ ਹੀ ਹੋ ਗਿਆ ਬਲਦੇਵ ਸਿੰਘ, 125 ਤੋਂ ਉੱਤੇ ਅੰਮ੍ਰਿਤ ਛਕਿਆ ਸੀ ਬੀਬੀਆਂ ਨੇ, ਬੱਚਿਆਂ ਨੇ। ਅਸੀਂ ਉੱਥੇ ਪਿੰਡ 'ਚ ਕਹੀਏ, ਸਾਡੇ ਕਿਸੇ 'ਤੇ ਕਿਸੇ ਨੇ ਨਹੀਂ ਛਕਣਾ ਹੈਗਾ। ਉਹ ਵਿਚਾਰੇ ਦੀ ਡੈਥ ਹੋ ਗਈ, ਉਹਦੇ ਨਾਲ ਇੱਥੇ ਇਟਲੀ 'ਚ ਸੀਗਾ ਸਿੰਘ ਰਿੰਦਰ ਨਿਹੰਗ ਸਿੰਘ, ਉਹ ਮੈਂ ਉਹਦੇ ਕੋਲ ਗਿਆ ਸਪੈਸ਼ਲੀ, ਉਹਨੂੰ 7.5 ਲੱਖ ਰੁਪਈਆ ਦੇ ਕੇ ਆਇਆ। ਮੈਂ ਕਿਹਾ ਆਪ ਮੇਰੇ ਅਕਾਊਂਟ ਜਮ੍ਹਾਂ ਕਰਾ ਦੇ, 1 ਲੱਖ ਰੁਪਈਆ ਮਹੀਨੇ ਦਾ ਕਢਾਈ ਆ, ਤੂੰ ਕੈਰੀ ਓਨ ਰੱਖ। ਉਹ 7.5 ਲੱਖ ਲੈ ਕੇ ਭੱਜ ਗਿਆ। ਬਲਦੇਵ ਸਿੰਘ ਦਾ ਜਵਾਈ ਸੀਗਾ, ਉਹ ਮੇਰੇ 36 ਸੀਟਾਂ ਦੀ ਬੱਸ ਸੀਗੀ ਜਿਹੜੀ 24 ਲੱਖ ਦੀ, ਉਹ 'ਤੇ ਕਬਜ਼ਾ ਕਰਕੇ ਬਹਿ ਗਿਆ, ਉਹਨੂੰ ਮੁੜ ਕੇ ਬੱਸ ਨਹੀਂ ਦਿੱਤੀ। ਹੁਣ ਅਸੀਂ ਦੁਬਾਰਾ ਐਫਰਟ ਕੀਤਾ ਸੀਗਾ, ਇਹ ਪੰਜਾਂ ਸਿੰਘਾਂ ਨੂੰ ਸੱਦਿਆ ਸੀ ਕਿ ਤੁਸੀਂ ਆ ਕੇ ਦੁਬਾਰਾ ਸ਼ੁਰੂ ਕਰੋ, ਤੁਹਾਨੂੰ ਬੱਸ ਲੈਂਦੇ ਹਾਂ। ਇੱਥੋਂ ਗਏ, ਉੱਥੇ ਜਾ ਕੇ ਫਿਰ ਸਭ ਕੁਝ ਬਦਲ ਗਿਆ, ਫਿਰ ਨਹੀਂ ਕੁਛ ਹੋਇਆ। ਕੋਸ਼ਿਸ਼ ਤਾਂ ਇਹੀ ਕਰਦੇ ਹਾਂ। ਉਹ ਤੋਂ ਇਲਾਵਾ ਇੱਥੇ ਜਿਹੜੀ ਹਿਸਾਬ ਕਿਤਾਬ ਆ, ਇੱਥੇ ਜਿਹੜੀਆਂ ਕੁੜੀਆਂ ਆਪਣੀਆਂ ਵਿਧਵਾ ਹੋ ਜਾਂਦੀਆਂ ਜਾਂ ਡਿਵੋਰਸ ਹੋ ਜਾਂਦੀਆਂ, 2-2-3-3 ਬੱਚੇ ਹੁੰਦੇ ਆ, ਇੱਥੇ ਕੌਂਸਲ ਥੋੜ੍ਹੇ ਜਿਹੇ ਪੈਸੇ ਦਿੰਦੀ ਆ, ਉਹਨਾਂ ਨੂੰ ਕਿਰਾਇਆ, ਬਿੱਲ ਬੱਤੀਆਂ ਦੇ ਖਰਚੇ, ਕੱਪੜੇ ਲੀੜੇ ਆਪਣੇ ਬੱਚਿਆਂ ਦੇ, ਰਾਸ਼ਨ ਪਾਣੀ, ਅਤੇ ਬੱਸਾਂ ਦੇ ਕਿਰਾਇਆ ਬਚਦਾ ਕੁਛ ਨਹੀਂ ਹੈਗਾ। ਮੈਂ ਕਹਿਣਾ ਨਹੀਂ ਚਾਹੁੰਦਾ ਉੱਦਾਂ ਗੱਲ, ਇਹ ਮੈਂ ਸਾਰੇ ਇੰਗਲੈਂਡ ਦੀ ਗੱਲ ਕਰਦਾ। ਗੁਰਦੁਆਰਿਆਂ 'ਚ ਜਾਂਦੀ ਇੱਥੇ ਸਿਵਾਏ ਲੰਗਰ ਤੋਂ ਕੁਛ ਨਹੀਂ ਹੈਗਾ। ਮੈਂ ਗੱਲ ਕਹਿਣੀ ਨਹੀਂ ਚਾਹੁੰਦਾ, ਮੈਂ ਗੁੱਸਾ ਵੀ ਨਾ ਕਰੋ ਗੱਲ ਦਾ, ਪਰ ਮੈਂ ਇਹਨਾਂ ਦੇ ਜੇ ਹਾਲਾਤ ਦੇਖੇ ਬੜਾ ਮੈਨੂੰ ਦੁੱਖ ਜਿਹਾ ਹੋਇਆ। ਆਪਣੇ ਮੁੰਡੇ ਇੱਥੇ ਫੌਜੀ ਬੈਠੇ ਸੀਗੇ, ਮੈਨੂੰ ਕਿਹਾ, ਮੈਂ ਕਿਹਾ ਗੱਲ ਸੁਣੋ, ਤੁਸੀਂ 16-17 ਸਾਲ ਦੇ ਇੱਥੇ ਬੈਠੇ ਹਾਂ, ਤੁਸੀਂ ਮੁੜ ਕੇ ਜਾ ਨਹੀਂ ਸਕਦੇ, ਉੱਥੇ ਥੋਤੇ ਰਹਿ ਨਹੀਂ ਹੋਣਾ, ਮੁੜ ਕੇ ਤੁਸੀਂ ਆ ਨਹੀਂ ਸਕਦੇ, ਬੈਟਰ ਆ ਕੁੜੀਆਂ ਨਾਲ ਵਿਆਹ ਕਰਾ ਲਓ, ਤੁਹਾਡੇ 1-2 ਬੱਚਾ ਹੋ ਗਿਆ, ਤੁਸੀਂ ਪੱਕੇ ਹੋ ਸਕਦੇ ਆ। ਮੇਰੇ ਖਿਆਲ 80 ਤੋਂ ਉੱਤੇ ਕੁੜੀਆਂ ਵਿਆਹ ਹੋ ਚੁੱਕੀਆਂ ਅੱਜ 13-14 ਸਾਲਾਂ ਦੇ ਵਿੱਚ, ਉਹ ਬੜੀਆਂ ਸੋਹਣੀਆਂ ਹੈਪੀ ਆ। ਆ ਗੁੱਡੀ ਇੱਕ ਹੁਣੇ ਇੱਥੋਂ ਗਈ ਆ, ਮੁੰਡਾ ਜੱਟ ਪਰਿਵਾਰ ਦਾ, ਕੁੜੀ ਬ੍ਰਾਹਮਗੜੀਆ ਪਰਿਵਾਰ ਦੀ, ਹੁਣੇ ਇੱਥੋਂ ਗਈ ਆ ਅਜੇ, ਇਹਦਾ ਵਿਆਹ ਕੀਤਾ ਸੀ 7 ਸਾਲ ਪਹਿਲਾਂ, ਹੁਣ ਇਹਨਾਂ ਦੇ ਗੁੱਡੀ ਹੋਈ, ਯਾਨੀ ਘਰ ਵੀ 2.5 ਲੱਖ ਦਾ, ਇੱਥੇ ਸਿਨਫਣ ਲੈ ਲਿਆ। ਇੱਦਾਂ 80 ਕੁੜੀਆਂ ਦੇ ਉੱਤੇ ਵਿਆਹ ਹੋ ਗਈਆਂ। ਇੱਕ ਸੰਘੇਰਾ ਸਾਹਿਬ ਸਾਡੇ ਲੰਡਨ ਰਹਿੰਦੇ ਆ, ਉਹ ਮੈਨੂੰ ਸਾਈਪ੍ਰਸ ਲੱਗ ਗਿਆ ਇੱਕ ਵਾਰੀ, ਕਹਿੰਦੇ ਸਾਡੇ ਨਾਲ ਚੱਲ ਦੋ ਉੱਥੇ। ਮੈਂ ਉਹਨਾਂ ਨਾਲ ਚੱਲ ਗਿਆ ਉੱਥੇ, 15-16 ਹਜ਼ਾਰ ਆਪਣੀ ਕੁੜੀ ਬੈਠੀ ਆ, ਉਹਨਾਂ ਨੂੰ ਕੀ ਆ, ਉੱਥੇ ਜਿਹੜੇ ਰੈਜੀਡੈਂਸ਼ੀਅਲ ਹੋਮ ਆ ਬਜ਼ੁਰਗਾਂ ਦੇ, ਉਹ ਨਹੀਂ ਬਣਾ ਕੇ ਦਿੰਦੇ। ਉਹਨਾਂ ਨੂੰ ਕਹਿੰਦੇ ਆ ਕਿ ਇੰਡੀਆ ਗੌਰਮੈਂਟ ਨੇ ਉਹਨਾਂ ਨੂੰ ਕੰਟੈਕਟ ਕੀਤਾ ਵੀ ਇਹਨਾਂ ਨੂੰ 25 ਹਜ਼ਾਰ ਰੁਪਈਆ ਮੰਥਲੀ ਦੇਈ ਜਾਓ। 25 ਹਜ਼ਾਰ ਦੇ ਕਿੰਨੇ ਬਣਦੇ ਆ, 314-15 ਯੂਰੋ। ਅੱਛਾ, ਉਹ ਕੀ ਕਰਦੇ ਆ, ਉਹ 10 ਯੂਰੋ ਦਿਹਾੜੀ ਦੇ ਬਣਦੇ ਆ। ਉਹਨਾਂ ਨੂੰ ਇੱਕ ਕਮਰਾ ਦੇ ਦਿੰਦੇ ਆ ਸਾਈਟ 'ਤੇ, ਇੱਥੇ ਖਾਈ ਜਾ 12-14 ਘੰਟੇ, ਚਾਹੇ ਬੀਬੀ ਆ ਚਾਹੇ ਬੰਦਾ, ਉਹਦਾ ਗੰਦ ਚੱਕੀ ਜਾ, ਸਫਾਈਆਂ ਕਰੀ ਜਾ, ਸਭ ਕੁਛ। ਕਈ ਲੇਡੀਆਂ ਦੇ ਹੁੰਦੇ, ਬੰਦੇ ਮਿਸਯੂਜ਼ ਵੀ ਕਰਦੇ ਆ। ਉੱਥੇ ਮੈਂ ਹਾਲਾਤ ਦੇਖ ਕੇ ਬੜਾ ਹੋਰ ਤਰ੍ਹਾਂ ਮਨ ਹੋਇਆ। ਉੱਥੇ ਸ਼ਿੰਬੇ ਪਰਿਵਾਰ ਦੀਆਂ 2 ਕੁੜੀਆਂ ਲਿਆ ਕੇ ਮੈਂ ਇੱਥੇ ਵਿਆਹੀਆਂ, ਲੰਡਨ ਉਹਨਾਂ ਦਾ ਵਿਆਹ ਕੀਤਾ ਸੀਗਾ। ਦੂਜੀ ਗੱਲ ਆ, ਆਮ ਜਿਹੜੇ ਗੁਰਦੁਆਰੇ ਜਾਤਾਂ ਬਰਾਦਰੀਆਂ 'ਚ ਵਿਆਹ ਨਹੀਂ ਕਰਦੇ, ਇੱਥੇ 2-3 ਗੁਰਦੁਆਰੇ ਮੈਂ ਇੱਦਾਂ ਰੱਖੇ ਹੋਏ, ਉਹਨਾਂ ਨੂੰ 1000 ਖੰਡ ਦੇਣਾ ਪੈਂਦਾ, ਉਹ ਫਿਰ ਬੜਾ ਸੋਹਣਾ ਕਰ ਦਿੰਦੇ ਆ, ਬੜਾ ਸੋਹਣਾ ਕਾਮਯਾਬ ਆ। ਮੈਂ ਨੀ ਕਿਉਂ ਦੇਖਿਆ ਕਿਸੇ ਤੋਂ ਜਾਟਿਆ ਚਮਾਰ ਚੂਰ ਝੀਲ ਚੂੜਾ ਨਾਈ ਖਤਰੀ ਜਿਹੜੀ ਕੁੜੀ ਮੁੰਡਾ ਆ ਗਿਆ ਸਾਰੇ ਬੜੇ ਸੋਹਣੇ ਕਾਮਯਾਬ ਆ, ਕਿਸੇ ਦੀ ਅੱਜ ਤੱਕ ਕੰਪਲੇਨ ਨਹੀਂ ਆਈ ਹੈਗੀ, ਸਾਰੇ ਆਪਣੇ ਘਰਾਂ 'ਚ ਬੈਠੇ ਆ। ਉਹ ਤੋਂ ਇਲਾਵਾ ਆਪਣੇ ਉੜੀਸਾ ਸਟੇਟ 'ਚ ਬੀਬੀ ਸਾਧਨਾ ਪਾਤਰੀ ਸੀ, ਉਹ ਉੜੀਆ ਲੈਂਗੁਏਜ ਵਿੱਚ ਬਾਣੀਆਂ ਲਿਖਦੀ ਸੀ, ਉਹਨੇ 19 ਬਾਣੀਆਂ ਲਿਖੀਆਂ ਸੀ ਅਰਥਾਂ ਦੇ ਨਾਲ। ਉਹਨੂੰ ਬੜਾ ਲੋਕਾਂ ਨੇ ਤੰਗ ਕੀਤਾ, ਕਿਸੇ ਪਾਸੇ ਨਹੀਂ ਲਾਇਆ। ਉਹ ਮੈਨੂੰ ਕਿਸੇ ਨੇ ਕਨੈਕਸ਼ਨ ਕਰਾ ਦਿੱਤਾ ਕਿ ਤੂੰ ਆ ਜਾ। ਮੈਂ ਕਿਆ ਕੀਤਾ, ਉੱਥੇ ਹਾਇਰ ਕੀਤੇ ਕੁਛ ਬੰਦੇ, ਹਾਇਰ ਕਰਕੇ ਮੈਂ ਕਿਹਾ ਇਹਦੀ ਪ੍ਰੋਪਰ ਸਾਰੀ ਇਹਦੀ ਸਟੱਡੀ ਕਰੋ, ਇਕੱਲੀ ਇਕੱਲੀ ਬਾਣੀ ਸਿਹਾਰੀ ਬਿਹਾਰੀ ਸਾਰੀਆਂ ਦੇਖੋ, 19 ਬਾਣੀਆਂ ਸੀਆਂ, 14 ਬਾਣੀਆਂ ਸੀਆਂ ਸੋਰੀ, ਉਹ ਸਾਰੀਆਂ ਬਾਣੀਆਂ ਲਿਖਾ ਕੇ ਅਸੀਂ ਉਹਨੂੰ ਮੈਂ ਅੰਮ੍ਰਿਤਸਰ ਭੇਜਿਆ। ਉੱਥੇ ਬੇਦਾਂਤੀ ਸਾਹਿਬ ਤੋਂ ਦਿਖਾ ਕੇ ਚਿੱਠੀ ਲਈ, ਟੋੜਾ ਸਾਹਿਬ ਤੋਂ ਲਈ, ਉੱਧਰ ਆਪਣੇ ਜਨ ਵਧਾਵਾ ਆਪਣੇ ਮਹਿਲ ਸੋਹਣੀ ਵਧਾਵਾ ਸੋਹਣੀ ਜਿਹੜੇ ਸ਼ਵੇਕ ਕੀ ਆ ਜਿਹੜੇ ਆਪਣੇ ਜੇਲ੍ਹ 'ਚ ਬੈਠੇ ਦਿੱਲੀ ਵੱਡੇ ਜਥੇਦਾਰ ਹਨ, ਹਵਾਰਾ ਸਾਹਿਬ, ਉਹਨਾਂ ਤੋਂ ਚਿੱਠੀ ਲਈ ਬਾਪੂ ਗੁਰਚਰਨ ਸਿੰਘ ਦੇ ਥਰੂ। ਉਹ ਲਾ ਕੇ ਮੈਂ ਉਹਨੇ ਬੀਬੀ ਨੂੰ ਕਿਹਾ ਗੁੱਟ ਕੇ ਬਣਾ ਸਭ ਤੋਂ ਮਹਿੰਗਾ ਪੇਪਰ ਲਾ, ਉਹਦੇ ਲਈ ਵੀ ਸਾਨੂੰ ਪ੍ਰੋਬਲਮਾਂ ਬਹੁਤ ਪਈਆਂ। ਫਿਰ ਮੈਂ ਉਹਨੂੰ ਕਿਹਾ ਇੱਧਰ ਤੂੰ ਖੜ ਜਾ, ਇੱਧਰ ਮੈਂ ਖੜਾ, ਵਿਚਾਲੇ ਕਿਸੇ ਨੂੰ ਨਾ ਪਾਈ। ਅਸੀਂ ਪੂਰੀ ਸਟੇਟਾਂ 'ਚ ਬਣ ਦਿੱਤੀਆਂ ਬਾਣੀਆਂ। ਮੈਂ ਕਿਹਾ 10 ਪਾਉਣ ਦਾ ਸਾਨੂੰ ਸੈੱਟ ਪਿਆ, ਜਿੰਨੇ ਗੁਰਦੁਆਰੇ ਜਿੰਨੇ ਘਰ ਸਕੂਲ ਕਾਲਜ ਜਿੰਨੇ ਕਹੇ, ਮੈਂ ਕਿਹਾ ਜਿੰਨੇ ਮਰਜ਼ੀ ਕੋਈ ਚੱਕਦਾ ਚੱਕ, ਪੂਰੇ ਚੱਲ ਗਏ। ਉਹ ਤੋਂ ਬਾਅਦ 'ਚ ਉਹਨੂੰ ਗੁਰੂ ਗ੍ਰੰਥ ਸਾਹਿਬ ਲਿਖਿਆ, ਸਾਡਾ ਗੁਰੂ ਗ੍ਰੰਥ ਸਾਹਿਬ ਵੀ ਤਿਆਰ ਹੋ ਗਿਆ। ਜਾਂ ਉਹ ਤਿਆਰ ਹੋ ਗਿਆ, ਮੈਨੂੰ 4-5 ਬੰਦੇ ਹਾਰ ਕਰਨੇ ਪਏ, ਉਹ ਜਿਹੜੇ ਉਧਲੀ ਲੈਂਗੁਏਜ ਉੜੀਆ ਲੈਂਗੁਏਜ ਪੰਜਾਬੀ ਲੈਂਗੁਏਜ ਦੇ ਮਾਰ ਸੀਗੇ। ਉਹਨਾਂ ਨੂੰ 1.25 ਲੱਖ ਰੁਪਏ ਮਹੀਨੇ ਦੀ ਤਨਖਾਹ ਜਾਂਦੀ ਸੀਗੀ। ਉਹਨਾਂ ਨੇ 4 ਕਰੈਕਸ਼ਨਾਂ ਉਹਨਾਂ ਨੇ ਕੀਤੀਆਂ, ਉਹ ਵੀ ਸਾਰਾ ਕੁਝ ਤਿਆਰ ਹੋ ਗਿਆ। 4 ਸਾਲ ਹੋ ਗਏ ਸਾਨੂੰ ਸ਼੍ਰੋਮਣੀ ਕਮੇਟੀ ਦੇ ਮਗਰ ਲੱਗਿਆ ਨੂੰ, ਵੀ ਤੁਸੀਂ ਉਹ ਸਾਡੀ ਨਾ ਬਾਣੀ ਥਰੂ ਕਰ ਦਿਓ। ਉਹ ਕਰਦੇ ਨਹੀਂ ਹੈਗੇ, ਕਿਆ ਅਸੀਂ ਸਿੱਖ ਧਰਮ ਇਹਨੇ ਪੰਜਾਬ ਦੇ ਵਿੱਚ ਰੱਖਣਾ ਹੈ, ਉਹ ਤੋਂ ਗਾਹਾਂ ਸਾਨੂੰ ਚਾਹੀਦਾ ਹੀ ਨਹੀਂ ਹੈਗਾ। ਅਤੇ ਇਹ ਸਾਰੀਆਂ ਸਭਾਵਾਂ ਸਾਡੀਆਂ ਚੱਲ ਰਹੀਆਂ। ਹੁਣ ਕਰਤਾਰਪੁਰ ਸਾਹਿਬ ਚੱਲ ਰਹੇ, ਆਪਣੇ ਬੈਂਚ ਬਣ ਰਹੇ ਆ ਇਸ ਵੇਲੇ, ਅਤੇ ਤੰਬੂ ਸਾਹਿਬ ਦੀ ਸਭਾ ਚੱਲ ਰਹੀ ਆ। ਚਲੋ ਮੈਂ ਇੰਨਾ ਕੁਛ ਕਹਿੰਦਾ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਆਪੇ ਸਾਰਾ ਕੁਛ ਕਰਨਾ, ਤੁਹਾਡਾ ਆਉਣ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਮਿਹਰ ਕਰਨ, ਇਹ ਸੇਵਾਵਾਂ ਸਾਡੀਆਂ ਕੰਟੀਨਿਊ ਚੱਲਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਇ, ਸਤਿਗੁਰ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਛੇਤੀ ਮਨ ਵਜੀਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਨਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮੰਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੀ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ ਸਦਾ ਸਿਫਤਲ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨਕੇ ਮਨ ਵਸਿਆ ਵਾ ਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਮ ਸੁਖ ਮਨਾਏ ਵਸਿਆ ਜਿਨ ਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਓ ਜਿਸ ਦੀਆਂ ਇਹ ਵੱਡੇ ਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਘਰ ਸੁਪਾ ਗਏ, ਘਰ ਸੁਪਾ ਗਏ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨੰਦ ਵਾਜੇ, ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਹੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਹੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ,
4: ਉਚਿਤ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੁਤਰ, ਤੁਮ ਤੇ ਹੋਏ ਸੋ।

ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਵਿਘਨਾ ਕਹੁ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਗੌਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਾਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜੇ ਰਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰੇ ਕਰਨ ਆਉਣ ਦੇ ਆਵੇ ਧਾਏ ਸਭ ਥਾਈ ਸਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਸਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗੁਆਹੀ ਦੇ ਕੰਡਟ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੀ ਪੁੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇ ਸੀਸ ਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪੋਤਰ ਕਮਾਈ ਵੱਲ ਧਿਆਨ ਧਰਕੇ ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਾਂ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਪ ਚਿਤਿਆਪ ਨੂੰ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਰਦਾਰ ਬਲਵਿੰਦਰ ਸਿੰਘ ਨਨਵਾ ਸਤਿਗੁਰ ਸ੍ਰੀ ਪਾਤਸ਼ਾਹ ਆਪਣੇ 70ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਬੀਬੀ ਕੁਲਵਿੰਦਰ ਕੌਰ ਨਨਵਾ ਦੀ ਸਪੁੱਤਰੀ ਪਰਮਵੀਰ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਉਹਨਾਂ ਦੇ ਸਪੁੱਤਰ ਸੰਦੀਪ ਸਿੰਘ ਨਨਵਾ ਬੀਬੀ ਮਨਵੀਰ ਕੌਰ ਜੀ ਨਨਵਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਚੌਥੀ ਵਰ੍ਹੇਗੰਢ ਸਤਿਗੁਰ ਸ੍ਰੀ ਪਾਤਸ਼ਾਹ ਅਤੇ ਦੋਤੀ ਅਮੈਰੀ ਕੌਰ ਦੇ 5ਵੇਂ ਜਨਮਦਿਨ ਦੀ ਖੁਸ਼ੀ ਵਿੱਚ ਸਤਿਗੁਰ ਸ੍ਰੀ ਪਾਤਸ਼ਾਹ ਸਾਰੇ ਪਰਿਵਾਰ ਦੇ ਬੱਚਿਆਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਉੱਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਗੁਰਸ਼ਬ ਚੌਂਕੀ ਜੀ ਕੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਉਹਨਾਂ ਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਾਜ਼ਰ ਹਿਰਦੇ ਵਿਖੇ ਸੁਣਾਈ ਸੰਗਤ ਦੀ ਹਾਜ਼ਰੀ ਕਦਮ ਰੇਖੇ ਲਾਉਣੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸ੍ਰੀ ਪਾਤਸ਼ਾਹ ਸ੍ਰੀ ਬਲਵਿੰਦਰ ਸਿੰਘ ਨਨਵਾ ਦੇ ਸਿਰ ਤੇ ਮਿਹਰ ਪ੍ਰਹਿਤ ਰੱਖਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਤੰਦਰੁਸਤੀਆਂ ਬਖਸ਼ਣੀਆਂ ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ ਹਰ ਮੈਦਾਨ ਫਤਿਹ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਸਾਰੇ ਬੱਚਿਆਂ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਹਿਤ ਰੱਖਣਾ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਾਹੇ ਨਾਇਕ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਢੱਕਣੇ ਵੀਹ ਪੌਣ ਦਰਸ਼ਨ ਭੇਡ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰ ਵਾਸਤੇ 475

ਵਿਭਕਸ਼ਣੇ ਗੁਰਮੁਖ ਪਰਿਵਾਰ ਲੁਆਬੀ ਦੇ ਬਖਸ਼ੇ ਖਜ਼ਾਨੇ ਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਖ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸਿੰਘ ਵਰਤੇ ਜੋ ਸ਼ਕੇ ਸੋ ਆਬੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ। ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ। ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ। ਜਿਨ੍ਹਾਂ ਨੇ ਮਿਲਿਆ ਆਬੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਸਰਬੱਤ।

ਸਦ ਮਿਹਰਵਾਨ ਅੰਤ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਤੂੰ ਸਮਰੱਥ ਅਕਥ ਅਗੋਚਰ ਦਿਓ ਪਿੰਡ ਤੇਰੀ ਰਾਸ ਰਹਿਮ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜਿਸਮ ਦੇ ਪਾਠ ਆਪਾਂ ਸਾਰੇ ਰਲ ਮਿਲ ਕੇ ਕੀਤੇ ਹੈਗੇ ਆ, ਇਹ ਸਰਦਾਰ ਬਚਨ ਸਿੰਘ ਦੇ 70ਵੇਂ ਜਨਮ ਦੀ ਖੁਸ਼ੀ ਦੇ ਵਿੱਚ ਬੀਬੀ ਕੁਲਵਿੰਦਰ ਕੌਰ ਨਾਨਾ ਦੀ, ਸਪੁੱਤਰੀ ਪਰਮਜੀਤ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ, ਅਤੇ ਸਪੁੱਤਰ ਸੰਦੀਪ ਸਿੰਘ ਨਾਨਾ ਅਤੇ ਬੀਬੀ ਮਨਵੀਰ ਕੌਰ ਨਾਨਾ ਦੇ ਚੌਥੀ ਵਰ੍ਹੇਗੰਢ, ਅਤੇ ਦੋਤੀ ਅਮਰੀ ਕੌਰ ਦੇ 5ਵੇਂ ਦਿਨ ਦੀ, ਇਹ ਵਸੂ ਪਰਿਵਾਰ ਦੀ ਚੜ੍ਹਦੀ ਕਲਾ ਦੇ ਪਾਠ ਨਾਲ ਕਰਾਏ ਹੈਗੇ ਆ ਸਾਰੇ।

ਪੰਸਾ ਤੋਂ ਸਾਰਿਆਂ ਨੂੰ ਚੜ੍ਹਦੀਆਂ ਕਲਮ ਬਖਸ਼ੇ। ਕਾਫੀ ਵੱਡੀਆਂ ਸੇਵਾਵਾਂ ਗੁਰਵਿੰਦਰ ਸਿੰਘ ਨੇ ਕੀਤੀਆਂ ਹੈਗੀਆਂ। ਮੈਂ ਤਾਂ ਇਹਨਾਂ ਨੂੰ ਰੋਕਦਾ ਹੁੰਦਾ ਪਹਿਲੇ ਦਿਨ ਤੋਂ ਹੀ ਵੀ ਨਾਮ ਬਹੁਤੀਆਂ ਕਰ, ਪਰ ਸਾਰਿਆਂ ਨੇ ਸਤਿਗੁਰ ਨੇ ਆਪੋ ਆਪਣੀਆਂ ਡਿਊਟੀਆਂ ਲਾਈਆਂ ਆ, ਅਤੇ ਫਿਰ ਉਹ ਕਰਦੇ ਰਹਿੰਦੇ ਆ। ਇਹ ਬਹੁਤ ਸੋਹਣਾ ਇਹਦਾ ਉੱਦਮ ਆ, ਸਤਿਗੁਰ ਹੋਰ ਇਹਨੂੰ ਚੜ੍ਹਦੀਆਂ ਕਲਾਂ ਬਖਸ਼ੇ। ਸਾਰਿਆਂ ਨੂੰ ਸੇਵਾਵਾਂ ਜਿੰਨੇ ਵੀ ਆਪਾਂ ਹੈਗੇ ਹਾਂ ਕਰਨੀਆਂ ਚਾਹੀਦੀਆਂ। ਕੋਈ ਵੀ ਲੋੜਵੰਦ ਹੈਗਾ, ਚਾਹੇ ਗਰੀਬ ਆ, ਚਾਹੇ ਬੱਚੀ ਕੋਈ ਪੜ੍ਹਨ ਆਈ ਆ, ਜਾਂ ਕੋਈ ਹੋਰ ਸਮੱਸਿਆਵਾਂ ਹੈਗੀਆਂ, ਬਜ਼ੁਰਗ ਵੀ ਆਪਣੇ ਕਰਦੇ ਰਹੇ ਹੈਗੇ ਆ, ਅਤੇ ਬਹੁਤ ਸੋਹਣਾ ਉੱਦਮ ਆ। ਸਭ ਤੋਂ ਸਾਰੇ ਪਰਿਵਾਰ ਨੂੰ ਚੜ੍ਹ ਗਿਆ ਬਖਸ਼ੇ। ਗੁਰਗ੍ਰੰਥ ਸਰੂਪ ਦਿੱਤਾ ਜਾਣਾ ਹੈਗਾ, ਆ ਜਾ ਰੁੱਖ ਲੈ ਲਓ। ਮੈਂ ਤਾਂ ਸੇਵਾਵਾਂ ਤੋਂ ਹਟਾਉਂਦਾ ਰਿਹਾ ਹੈਗਾ ਬਈ ਨਾ ਕਰ ਬਹੁਤੀਆਂ। ਬੋਲੇ ਸੋ ਨਿਹਾਲ, ਇਹਨਾਂ ਨੇ ਉੜੀਆ ਦੇ ਵਿੱਚ ਸੋਹਣਾ ਉੱਦਮ ਕੀਤਾ। ਉੱਥੇ ਦੀ ਲੈਂਗੁਏਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਰਾ ਉਲਥਾ ਕਰਾਇਆ, ਗੁਟਕਿਆਂ ਦਾ ਕਰਾਇਆ, ਅਤੇ ਸ਼੍ਰੋਮਣੀ ਕਮੇਟੀ ਤੋਂ ਸੌਖਾ ਨਹੀਂ ਗਿਆ ਚੀਜ਼ਾਂ ਪਾਸ ਕਰਨੀਆਂ, ਉਹਨਾਂ ਦੀਆਂ ਮਜਬੂਰੀਆਂ ਹੈਗੀਆਂ। ਅੱਜ ਕੱਲ੍ਹ ਜਿਹੜਾ ਕਿਹੜਾ ਨਿੱਕੀ ਜਿਹੀ ਗਲਤੀ ਲੱਭਦਾ ਹੈਗਾ, ਫਿਰ ਉਹ ਸ਼੍ਰੋਮਣੀ ਕਮੇਟੀ ਨਿੰਦਣ ਲੱਗ ਪੈਂਦੇ, ਦੇਖੋ ਜੀ ਆਹ ਗਲਤੀ ਆਹ ਗਲਤੀ ਆ। ਬਹੁਤ ਹੀ ਸਾਡੀ ਕੌਮ ਬੱਤੇ ਹੁਣ ਇੱਦਾਂ ਦੇ ਹੀ ਆ, ਉਹ ਬੰਦੇ ਦੀਆਂ ਗਲਤੀਆਂ ਦੇਖਦੇ ਸਦਾ ਜੀ, ਵੀ ਆਹ ਗਲਤੀ ਆ ਆਹ ਗਲਤੀ ਆ, ਕੋਈ ਵੀ ਸਲਾਹ ਨਹੀਂ ਕਰਦੇ ਹੈਗੀ। ਮੈਨੂੰ ਵੀ ਦੇਖਿਆ ਕਾਰ ਸੇਵਾ ਕਮੇਟੀ 'ਤੇ ਵੀ ਇੱਕ ਦੋ ਬੰਦੇ ਨੇ ਮੈਨੂੰ ਇੰਡੀਆ ਤੋਂ ਟੈਲੀਫੋਨ ਆਏ ਸੀ, ਤੁਸੀਂ ਜੀ ਤੰਬੂ ਸਾਹਿਬ ਗੁਰਦੁਆਰਾ ਢਾਇਆ ਜੀ, ਤੁਸੀਂ ਆਹ ਕੀਤਾ ਜੀ ਆਹ ਕੀਤਾ ਸੀ, ਅਰ ਕੇ ਫਿੱਕਾ ਬੋਲਣਾ ਪਿਆ। ਮੈਂ ਤਾਂ ਕੋਈ ਪਾਕਿਸਤਾਨ ਗਿਆ ਵੀ ਹਾਂ, ਕਹਿੰਦਾ ਨਹੀਂ ਗਿਆ ਜੀ, ਮੈਂ ਫੋਟੋਆਂ ਤੋਂ ਗੂਗਲ 'ਚੋਂ ਕੱਢੀ ਹੋਣੀ, ਕਹਿੰਦਾ ਹਾਂਜੀ ਗਿਆ ਸੀ। ਜਾਂ ਮੈਂ ਤੂੰ ਗਿਆ ਹੀ ਨਹੀਂ, ਤੇਰੀ ਕੰਟਰੀਬਿਊਸ਼ਨ ਕੋਈ ਹੈ ਨਹੀਂ, ਤੂੰ ਪੈ ਨਹੀਂ ਦਿੱਤੀ ਨਹੀਂ, ਤੂੰ ਦਰਸ਼ਨ ਕਰਨ ਵੀ ਨਹੀਂ ਗਿਆ, ਜਦਕਿ ਜਾ ਸਕਦੇ ਸਾਰੇ ਹੀ, ਉੱਥੋਂ ਸਾਰੇ 2 ਘੰਟੇ ਲੱਗਦੇ ਆ, ਲਾਹੌਰ ਜਾਣ ਨੂੰ 2.5 ਘੰਟੇ ਲੱਗਦੇ ਹੋਣਗੇ, ਅਤੇ ਮੈਂ ਤੈਨੂੰ ਹੱਕ ਕੀ ਹੈ ਗੱਲਾਂ ਕਰਨ ਦਾ। ਨਹੀਂ ਅਸੀਂ ਵਿਦਵਾਨ ਹਾਂ ਜੀ, ਸਾਡੀ ਸੁਸਾਇਟੀ ਬਣਾਈ ਆ ਜੀ, ਅਸੀਂ ਬਹੁਤ ਸਾਰੇ ਸਾਹਿਤਕਾਰ ਹਾਂ ਜੀ, ਇੱਦਾਂ ਦੀਆਂ ਸਮੱਸਿਆਵਾਂ ਲੋਕ ਜਿਹੜੇ ਗਏ ਹੀ ਨੇ ਉਹ ਜ਼ਿਆਦਾ ਟੀਕਾ ਟਿੱਪਣੀ ਕਰਦੇ ਹੈਗੇ ਆ, ਜਿਹੜਾ ਉੱਥੇ ਹਾਲਾਤ ਦਾ ਹੀ ਨਹੀਂ ਪਤਾ ਸੀਗਾ। ਅਤੇ ਚਾਹੀਦਾ ਨਹੀਂ ਹੁੰਦਾ, ਕਿਸੇ ਦਾ ਹੌਸਲਾ ਨਹੀਂ ਤੋੜਨਾ ਚਾਹੀਦਾ ਹੁੰਦਾ, ਜੇ ਨਹੀਂ ਕੰਮ ਕਰਨੇ ਆ ਉਹਦੇ ਵਿੱਚ 100% ਨਹੀਂ ਠੀਕ ਹੁੰਦੇ। ਤੁਸੀਂ ਕਾਰ ਡਰਾਈਵ ਕਰਦੇ ਆ, ਜਿਹੜਾ ਡਰਾਈਵ ਕਰੂਗਾ ਉਹਨੇ ਗਲਤੀ ਕਰਨੀ ਨਾ, ਥੋੜ੍ਹੀ ਬਹੁਤੀ ਬੰਦਾ ਕਹੇ ਨਹੀਂ ਸਾਈਡ 'ਤੇ ਦੇਖਦਾ, ਕਈ ਵਾਰੀ ਥੋੜ੍ਹੀ ਬਹੁਤੀ ਹੋ ਜਾਂਦੀ ਹੈ, ਅਤੇ ਥੋੜ੍ਹਾ ਹੁੰਦਾ ਬਈ ਉਹਨੂੰ ਤੁਸੀਂ ਬਸ ਵੀ ਫਿੱਕਾ ਹੀ ਬੁਲਾਉਣਾ ਸ਼ੁਰੂ ਕਰ ਦਿਓ, ਉਹਦੇ ਬਾਰੇ ਹੋਰ ਹੀ ਨੈਗੇਟਿਵ ਬਣਾ ਦਿਓ। ਅਤੇ ਸਾਡੀਆਂ ਚੁਗਲੀਆਂ ਮੈਂ ਤੁਹਾਨੂੰ ਦੱਸਿਆ ਵੀ ਹੈਗਾ, ਜਿਹੇਦਾਰਾਂ ਕੋਲ ਵੀ ਕਰਦੇ ਰਹਿੰਦੇ ਜਾ ਕੇ, ਉਹਨਾਂ ਨੇ ਦੇਖੋ ਜੀ ਨੇ ਆਹ ਨਹੀਂ ਕੀਤਾ ਹੈਗਾ, ਪਰ ਸਾਰੀ ਟੀਮ ਸਾਡੀ 'ਤੇ ਮੈਂ ਧੰਨਵਾਦ ਕਰਦਾ, ਕਾਰ ਸੇਵਾ ਕਮੇਟੀ ਦਾ ਸਾਰਿਆਂ ਨੇ, ਤੁਹਾਡੀ ਪੈਣੀ ਪੈਣੀ ਉੱਤੇ ਤੁਹਾਡੀ ਖਰਚੀ ਆ, ਆਪਣੇ ਕੋਲ ਵੀ ਸਾਰਿਆਂ 2-4 ਹਜ਼ਾਰ ਪਾਉਂਡ ਪਾਇਆ। ਹੁਣ ਇੱਦਾਂ ਮੈਨੇ ਹੈਗਾ, ਬੇਰਮੀ ਵੀ ਕੱਟੀ ਹੈਗੀ ਆ, ਉੱਥੇ ਖਾਲਾ ਜੀ ਦਾ ਬੜਾ ਨਿੰਘਾ, ਅਤੇ ਇਹ ਕੰਮ ਅਵਤਾਰ ਸਿੰਘ ਦੀ ਦੇਖ ਰੇਖ 'ਚ ਹੀ ਹੋਇਆ ਹੈਗਾ। ਜੇ ਮੈਨੂੰ ਕਿਤੇ ਅਵਤਾਰ ਸਿੰਘ ਪ੍ਰਧਾਨ ਬਣਾਉਣਾ ਤਾਂ ਮੇਰੇ ਤਾਂ ਹੋਣਾ ਨਹੀਂ ਸੀ, ਬੰਦਾ ਥੋੜ੍ਹਾ ਗੱਠਵਾਲਾ ਚਾਹੀਦਾ, ਡਾਂਗ ਵਾਲਾ ਵੀ ਚਾਹੀਦਾ, ਜਿਹੜਾ ਡਟ ਕੇ ਜਵਾਬ ਵੀ ਦੇਵੇ, ਅਤੇ ਫਿਰ ਮਾੜਾ ਬੰਦਾ ਨਹੀਂ ਕਰਦਾ। ਮੈਂ ਥੋੜ੍ਹਾ ਸੌਫਟ ਹਾਂ ਕਈ ਪੱਖਾਂ ਤੋਂ ਉੱਤੋਂ, ਅਤੇ ਇਹਨਾਂ ਨੇ ਬਹੁਤ ਸੋਹਣੇ ਉੱਦਮ ਕੀਤੇ ਹੈਗੇ ਆ, ਰਲ ਮਿਲ ਕੇ ਆਪਾਂ ਸਾਰਿਆਂ ਨੇ ਸੇਵਾਵਾਂ ਕਰਨੀਆਂ ਹੈਗੀਆਂ। ਬਿੰਦਰ ਸਿੰਘ ਉਹਨਾਂ ਨੇ ਪੈਸੇ ਇਕੱਠੇ ਕਰਨ 'ਚ ਕਾਫੀ ਯੋਗਦਾਨ ਪਾਇਆ ਹੈਗਾ, ਇਹਨਾਂ ਦਾ ਵੀ ਧੰਨਵਾਦ ਆ। ਚਲੋ ਸੇਵਾਵਾਂ ਹੋ ਗਈਆਂ, ਕਿਸੇ ਨੇ ਵੀ ਕੀਤੀਆਂ, ਇਤਿਹਾਸ ਸਾਂਭਿਆ ਗਿਆ, ਵੱਡੀ ਖੁਸ਼ੀ ਹੋਈ ਹੈਗੀ ਆ। ਬਹੁਤ ਸਾਰੇ ਸਿੰਘਾਂ ਨੇ ਸਾਨੂੰ ਮਾਣ ਵੀ ਦਿੱਤਾ ਹੈਗਾ ਬਈ ਬਹੁਤ ਸੋਹਣਾ ਤੁਸੀਂ ਕਰ ਗਏ ਆ। ਇਹ ਹੋਰ ਕਿਸੇ ਨੇ ਵੀ ਸਿੱਖ ਨੇ ਇਹ ਦੂਜੀ ਕੰਟਰੀ ਵੀ ਜਾ ਕੇ ਜਿੱਥੇ ਤੁਹਾਡੇ ਵਿਰੋਧੀ ਬੈਠੇ, ਇੰਡੀਆ ਨਾਲ ਮਾਹੌਲ ਠੀਕ ਨਹੀਂ ਗਾ, ਉੱਥੇ ਸੇਵਾਵਾਂ ਕਰਨੀਆਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ ਹੈਗੀਆਂ। ਸਤਿਗੁਰਾਂ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ। ਸੇਵਾ ਇਹਨਾਂ ਦੀ ਸਫਲ ਹੋਈ ਆ, ਜੋ ਕਰ ਗਏ ਆ ਉਹ ਇਤਿਹਾਸ 'ਚ ਲਿਖਿਆ ਗਿਆ ਹੈਗਾ। ਕੁਛ ਬੰਦਿਆਂ ਨੇ ਥੋੜ੍ਹਾ ਬਹੁਤਾ ਹੁੰਦਾ, ਸਾਰਿਆਂ ਦੇ ਖੁਸ਼ ਹੋਏ, ਪੇਰੈਂਟਸ ਆਪਣੇ ਬੱਚਿਆਂ ਨੂੰ ਖੁਸ਼ ਕਰ ਸਕਦੇ, ਅਤੇ ਅਸੀਂ ਵੀ ਕਿਹੜੇ ਵੀ ਇੱਦਾਂ ਦੀ ਗੱਲ ਹੈਗੀ, ਅਸੀਂ ਸਾਰਿਆਂ ਨੂੰ ਖੁਸ਼ ਕਰ ਸਕਦੇ ਹੈਗੇ ਹਾਂ। ਪਰ ਫਿਰ ਵੀ ਸਤਿਗੁਰ ਬੜਾ ਸਾਨੂੰ ਮਾਣ ਬਖਸ਼ਿਆ ਹੈਗਾ, ਤੁਹਾਨੂੰ ਬਖਸ਼ਿਆ ਹੈਗਾ, ਰਲ ਮਿਲ ਕੇ ਸੇਵਾਵਾਂ ਹੋਈਆਂ ਹੈਗੀਆਂ। ਇੱਕ ਵਾਰੀ ਫਿਰ ਬਲਵਿੰਦਰ ਸਿੰਘ ਨਵਾਂ ਦੇ ਜਨਮਦਿਨ ਦੀ ਵਧਾਈਆਂ ਵੀ ਇਹਨਾਂ ਨੂੰ, ਅਤੇ ਸਾਡੀ ਭੈਣ ਕੁਲਵਿੰਦਰ ਕੌਰ ਨਨੂਆ ਉਹਨੂੰ ਵੀ ਬਹੁਤ ਵਧਾਈਆਂ, ਅਤੇ ਸਤਿਗੁਰ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ੇ। ਲੰਬੇ ਚਿਰ ਤੋਂ ਸਾਡਾ ਦੋਨੇ ਪਰਿਵਾਰਾਂ ਦੇ ਨਾਲ ਤਾਲਮੇਲ ਰਿਹਾ ਹੈਗਾ, ਜਾਏ ਨਹੀਂ ਗੁਰਮੇਲ ਸਿੰਘ ਜੀ ਹੁਣੀ ਵੀ ਨਿਆਏ, ਮਹਿਮਾ ਸਿੰਘ ਵੀ ਨਿਆਏ, ਸਾਡੇ ਪੁਰਾਣੇ ਸਾਥੀ ਸੀ, ਸ਼ਾਇਦ ਕਿਤੇ ਹੋਰ ਕੰਮ ਹੋਊਗਾ ਨਾ ਪਰਿਵਾਰ ਦੇ ਵਿੱਚ, ਉਹਨਾਂ ਦੀਆਂ ਵੀ ਵੱਡੀਆਂ ਸੇਵਾਵਾਂ ਹੈਗੀਆਂ। ਅਤੇ ਦੋਨੇ ਪਰਿਵਾਰਾਂ ਨੇ ਇਹਨਾਂ ਨੇ ਸੇਵਾਵਾਂ ਕਾਫੀ ਕੀਤੀਆਂ ਹੈਗੀਆਂ, ਸਪੋਰਟਸ ਵਿੱਚ ਵੀ ਕੀਤੀਆਂ, 84 ਵਿਲੇਜ 'ਤੇ ਗੁਰਦੁਆਰਾ ਯਾਦ ਕਰਾਉਣ 'ਚ ਵੀ ਕਾਫੀ ਯੋਗਦਾਨ
ਮਹਿਮਾ ਸਿੰਘ ਹੋਣੀ ਜਾਂ ਇਹਨਾਂ ਸਾਰਿਆਂ ਨੇ ਪਾਇਆ ਹੈਗਾ। ਸਤਿਗੁਰ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ੀ। ਧੰਨਵਾਦ ਇੱਕ ਵਾਰੀ ਫਿਰ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪ੍ਰਸ਼ਾਦ ਦੀ ਸੇਵਾ ਬਾਹਰ ਹੋ ਰਹੀ ਹੈਗੀ ਆ, ਲੰਗਰ ਥੱਲੇ ਤਿਆਰ ਹੈਗਾ, ਅਤੇ ਸਾਰੇ ਛੱਕ ਕੇ ਜਾਣਾ ਹੈਗਾ, ਅਤੇ ਸਹਿਯੋਗ ਦਿੰਦੇ ਰਿਹਾ ਕਰੋ। ਬਲਵਿੰਦਰ ਦਾ ਸੁਭਾਵਾਂ ਬਾਰੇ ਮੈਂ ਵੀ ਜਾਣਕਾਰੀ ਦਿੱਤੀ ਆ, ਸਗੇੜਾ ਸਾਹਿਬ ਨੇ ਵੀ ਦਿੱਤੀ ਹੈਗੀ ਆ, ਬਲਵਿੰਦਰ ਸਾਹਿਬ ਨੇ ਆਪ ਵੀ ਦੱਸਤਾ ਹੈਗਾ। ਅਤੇ ਜੇ ਤੁਹਾਡੇ ਕੋਲ ਹੈਗਾ ਜ਼ਰੂਰ ਇਸ ਸਾਲ ਨਵੰਬਰ ਦੇ ਵਿੱਚ ਜਥਾ ਜਾਣਾ ਹੈਗਾ, ਅਤੇ ਆਪ ਜਾਓ ਜਾਂ ਹੋਰ ਰਿਸ਼ਤੇਦਾਰਾਂ ਨੂੰ ਕਹੋ ਦੇਖ ਕੇ ਆਓ ਜਾ ਕੇ, ਅਤੇ ਇੱਕ ਤਾਂ ਸਭ ਤੋਂ ਤੁਹਾਨੂੰ ਖੁਸ਼ੀਆਂ ਮਿਲਣਗੀਆਂ, ਜਿਹੜੀਆਂ ਸੇਵਾਵਾਂ ਤੁਸੀਂ ਯੋਗਦਾਨ ਪਾਇਆ ਉਹਦੇ ਵਿੱਚ ਤੁਹਾਨੂੰ ਤੁਸੀਂ ਪ੍ਰਾਊਡ ਫੀਲ ਕਰੋਗੇ ਵੀ ਦੂਜੇ ਕੰਟਰੀ ਸੇਵਾਵਾਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ, ਜਿੱਥੇ ਇੱਕ ਆਪਣੀ ਵਾਦੀ ਹੈ ਨੇਗੀ, ਇੱਕ ਮਾਹੌਲ ਨਹੀਂ ਠੀਕ ਹੈਗਾ, ਅਤੇ ਉੱਥੇ ਇਹਨਾਂ ਸੇਵਾਵਾਂ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਵੱਡਾ ਕਰਸਾ ਲਾਹੀਐ ਜਿਸ ਵਿੱਚ ਵੱਡੀਆਂ

सर्व सुखा ना पाए अड़े सर्व सुखा

कर कृपा कृपाल आपे बख्शने सदा सदा जपी तेरा नाम सतगुर पाए।

ਸਿਰ ਦੁੱਖਾਂ ਕੇ ਦੁੱਖ ਦੇਗੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਗੁਰਵਣ ਤ੍ਰਿਣ।